ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਗੁਰੂ ਘਰ ਦੇ ਪ੍ਰਬੰਧਕ ਸਾਹਿਬਾਨ ਗੁਰੂ ਘਰ ਦੇ ਸੇਵਾਦਾਰ ਸਾਰਿਆਂ ਦਾ ਧੰਨਵਾਦ ਫਤਿਹਗੜ੍ਹ ਦੀਆਂ ਸੰਗਤਾਂ ਦਾ ਹਾਰਦਿਕ ਤੌਰ ਤੇ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕਰਕੇ ਸ਼ਹੀਦੀ ਦਿਵਸ ਚਾਰੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਆਪ ਜੀ ਦੀ ਯਾਦ ਵਿੱਚ ਬਾਣੀ ਦੇ ਪ੍ਰਵਾਹ ਚਲਾ ਕੇ ਸਤਿਗੁਰ ਜੀ ਸ਼ਰਧਾ ਦੇ ਫੁੱਲ ਅਤੇ ਦੀਵਾਨ ਸਜੇ ਆਪ ਜੀ ਨੇ ਕੀਰਤਨ ਸਰਵਨ ਕੀਤਾ ਹੈ। ਸਤਿਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਸਿਰ ਤੇ ਫਤਿਹਗੜ੍ਹ ਸਾਹਿਬ ਦੀਆਂ ਸੰਗਤਾਂ ਦੇ ਸਿਰ ਤੇ ਸਤਿਗੁਰੂ ਜੀ ਦਾ ਮਿਹਰ ਭਰਿਆ ਹੱਥ ਹੋਵੇ। ਗੁਰਸਿੱਖੀ ਦਾ ਜੀਵਨ ਗੁਰੂ ਕਰਕੇ ਕੀਰਤਨੀਏ ਸਾਰਿਆਂ ਦਾ ਧੰਨਵਾਦ। ਮਹਾਨ ਮਹਾਨ ਕੀਰਤਨੀਏ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ ਭਾਗਾਂ ਵਾਲੇ ਉਹ ਸਤ ਸੰਗਤ ਸਤਿਗੁਰੂ ਬਖਸ਼ਿਸ਼ ਕਰਨ ਇਸੇ ਤਰ੍ਹਾਂ ਨਾਮ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰਦੇ ਰਹੀਏ। ਪੂਰਾ ਹਫ਼ਤਾ ਸਤਿਗੁਰ ਦੇ ਦਰ ਤੇ ਇੱਥੇ ਆਪਾਂ ਹਾਜ਼ਰੀਆਂ ਭਰੀਆਂ ਨੇ, ਭਜਨ ਕਰਦਿਆਂ ਬਾਣੀ ਪੜ੍ਹਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬੇਅਦਬੀਆਂ ਬਖਸ਼ ਲੈਣੀਆਂ ਜੀ। ਇੱਕ ਵਾਰੀ ਫਿਰ ਸਰਬੱਤ ਸੰਗਤਾਂ ਦਾ ਪ੍ਰਬੰਧਕ ਸਾਹਿਬਾਨਾਂ ਦਾ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਭੁੱਲ ਚੁੱਕਦੀ ਸ਼ਮਾ ਸਾਰੇ ਅਸੀਸ ਬਖਸ਼ੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਾਹਿਬ ਸਲੋਕ ਮਹਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਹੋ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾਓ

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸ਼ ਭੂਤੀ ਪਾਚੇ ਦਸੂ ਪ੍ਰਿਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਧਿਆਏ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਚਾਹੀਦੇ ਸਭ ਦੁੱਖ ਜਾ ਤੇਗ ਬਹਾਦਰ ਸਿਮਰਿਆ ਕਾਰਨ ਉਹ ਨਹੀਂ ਦਿਆ ਵਰਤਾਏ ਸਭ ਤਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਤਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪਵਿੱਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਕਰਕੇ ਗੁਰਸਤ ਬੋਲੋ ਜੀ ਵਾਹਿਗੁਰੂ ਬਾਦ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਰਤੇ ਹੱਠੀਆਂ ਜੱਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਹ ਚਲਾਈ ਤੇ ਵਾਹੀ ਦੇਹ ਕੰਢ ਕੀਤਾ ਦਿਨਾਂ ਪਿਆਰੇ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰੇ ਬੋਲੋ ਜੀ ਵਾਹਿਗੁਰੂ ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਚੜਵਾਏ ਖੂਪਰੀਆਂ ਲਵਾਈਆਂ ਚਰਖੜੀਆਂ ਚੜੇ ਆਰੇ ਨਾ ਚੜਾਏ ਗਏ ਗੁਰਦੁਆਰੇ ਸੇਵਾ ਅਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਸੇ ਤਰੀਕੇ ਸੰਸਾਰ ਸੰਸਾਰ ਪਾਇਆ ਤੇ ਨਾ ਨੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ।

ਪਹਿਲਾਂ ਤਖਤਾਂ ਸਤਿਗੁਰਦੁਆਰਾਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕੀਤਾ ਹੈ। ਜਿਤ ਆਮਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਨਚਿਆ ਰਿਆਇਤ, ਦੇਖ ਦੇਖ ਕੀ ਫਤਿਹ ਬਿਰਧ ਕੀ ਪਹਿਜ ਪੰਜਗੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੁਰਬਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਮਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ, ਚੌਕੀਆਂ ਚੰਡੇ ਬੁੰਗੇ ਜੁਗੋ ਜੁਗਾ ਟਲ, ਧਰਮ ਕਿਆ ਜੈਕਾਰ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਦ ਕੇ ਰਾਖੇ ਆਪ ਵਾਹਿਗੁਰੂ। ਗੁਰੂ ਗਰੀਬ ਨਿਵਾਜ ਪੰਜ ਸਦਾ ਸ਼ਹੀਦਤ ਹੈ ਜੀ। ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪਦੇ ਪੰਥ ਨੂੰ ਛੋੜਿਆ ਗਿਆ ਹੈ, ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਰਾਤ ਦੇ ਸੇਵਾ ਸੰਭਾਲ ਦਿੰਦਾ ਹਾਂ। ਆਪਣੇ ਖਾਲਸਾ ਜੀ ਨੂੰ ਬਖਸ਼ੋ, ਇਹ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਹੋ, ਆਪਦੇ ਚਰਨ ਕਾਮਨਾ ਜੀ ਅਰਦਾਸ ਦਿੱਤਾ ਜੀ, ਆਪਣੇ ਬਖਸ਼ਿਸ਼ ਕੀਤੀ ਹੈ, ਆਪਦੇ ਚਰਨ ਪਿੱਤਰ ਗੁਰਬਾਣੀ ਸੁਖਨੀ ਸਾਹਿਬ ਦੇ ਸੰਦੂਰ ਪਾਠ ਦਿੱਤਾ, ਐਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨ ਸੋਧਦਾਰ ਰਹਿ ਰਾਤ ਦੇ ਪਾਠ ਕੀਤੇ ਨੇ, ਕਿਰਪਾ ਕਰੋ ਹੋਈਆਂ ਭੁੱਲ ਅਟਕਾਂ ਦੀ ਮਾਫੀ ਬਖਸ਼ੋ, ਪੜ੍ਹੀ ਹੋਈ ਬਾਣੀ ਸੋਧ ਕੇ ਸਤਿਸ਼ਰ ਪ੍ਰਵਾਨ ਕਰੋ, ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਇਨਸਾਨ ਦੀ ਕਿਫਾਇਤ ਕਰੋ ਜੀ। ਅੱਗੋਂ ਤੋਂ ਸ਼ੋਧ ਅਤੇ ਪਿੱਤਰ ਬਾਣੀ ਚਾਰ ਵਾਲ ਬੁੱਧੀ ਬਖਸ਼ਿਸ਼ ਕਰੋ ਜੀ। ਮਹਾਰਾਜ ਇਸ ਖੁਸ਼ੀ ਵਿੱਚ ਆਪ ਦੀਆਂ ਮੱਖੀਆਂ ਦਾਤਾਂ ਵਿੱਚੋਂ ਪਿਤਰ ਕੜਾਪ ਸ਼ਾਦੇ ਦੇਗਾਂ ਤਿਆਰ ਕਰਕੇ ਹਾਲ ਦਤਾਰ ਆਪ ਜੀ ਭੋਗ ਲਾਓ, ਸ਼ੀਤ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ, ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ, ਬਖਸ਼ਿਸ਼ ਕਰੋ ਦਤਾਰ ਜੀ, ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ, ਸੁੱਖਾਂ ਦਾ ਪ੍ਰਕਾਸ਼ ਕਰੋ, ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ। ਗਰੀਬ ਨਿਵਾਜ ਕਿਰਪਾ ਕਰੋ ਦਤਾਰ, ਆਪ ਦੀਆਂ ਬਖਸ਼ੀਆਂ ਦਾਤਾਂ ਜੋ ਲੰਗਰਾਂ ਚੁੱਟ ਸਵਾਰੀਆਂ ਪ੍ਰਵਾਨ ਕਰਨ, ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਟਾਰੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ, ਚੜ੍ਹਦੀ ਕਲਾ ਬਖਸ਼ੋ, ਅਤੇ ਸਦਾ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ੀ ਪਾਲਦਾ ਕਰੋ। ਗਰੀਬ ਨਿਵਾਜ ਅੰਮ੍ਰਿਤਪੇਟ ਤੋਂ ਲੈ ਕੇ ਦਾਦੀਆਂ ਆਈਆਂ ਸਾਫ ਸੰਗਤਾਂ ਦੀ ਆਦਿ ਦਰ ਪ੍ਰਵਾਨ ਕਰੋ, ਘੜੀਆਂ ਲਿਖੇ ਲਾਓ ਸੰਗਤਾਂ ਦਾ ਦਰ ਦੇ ਸਿਰ ਫੁਰ ਪੇਟਾ ਪ੍ਰਵਾਨ, ਸ਼ੁਭਕਾਮਨਾ ਪੂਰਨ ਕਰੋ ਜੀ। ਕਿਰਪਾ ਕਰੋ ਗਰੀਬ ਨਿਵਾਜ ਦਾ ਪਿਤਾ ਜੀ ਉਹ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜਾਰਖੰਡ ਸੇਵਾਦਾਰ ਭਾਈ ਅਭਿਸ਼ੇਕ ਮਲਨ, ਬੀਬੀ ਰਾਜਵਿੰਦਰ ਕੌਰ ਮਿਲਨ ਦਤਾਰ ਪਿਤਾ ਜੀ, ਸਾਰੇ ਪਰਿਵਾਰ ਦੀ ਤੰਜ ਨੂੰ ਸੁੱਖ ਸ਼ਾਂਤੀ ਚੜ੍ਹ ਕਲਾ ਵਾਸਤੇ ਗਰੀਬ ਨਿਵਾਜ ਅਤੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਵਾਸਤੇ ਬੇਨਤੀ ਕਰਦੇ ਹਾਂ, ਬਿਰਤ ਮਾਇਲਾ ਕੇ ਹਾਜ਼ਰ ਦਤਾਰ ਪ੍ਰਵਾਨ ਕਰੋ। ਬਖਸ਼ ਕਰ ਦਤਾਰ ਜੀ ਮਿਲਨ ਪਰਿਵਾਰ ਦੇ ਸਿਰ ਤੇ ਮੇਰੇ ਪਾਸ ਰੱਖਣੇ, ਆਪਣੇ ਸੇਵਕ ਸਦਾ ਅੰਗ ਸੰਗ ਸਾਦਾ ਬਖਸ਼ੋ, ਸਾਰੇ ਪਰਿਵਾਰ ਵਿੱਚ ਤੰਜ ਨੂੰ ਸੁੱਖ ਸ਼ਾਂਤੀ ਚੜ੍ਹ ਕਲਾ ਕਰਨੀ, ਆਪਣੇ ਸੇਵਕਾਂ ਦੀ ਆਪ ਅੰਗ ਸੰਗ ਰੱਖਿਆ ਬਖਸ਼ਿਸ਼ ਬਾਲ ਦਾ ਕਰੋ ਦਤਾਰ, ਮਿਹਨਤ ਕਰਿਆਓ ਸੇਵਕਾਂ ਦੀਆਂ ਸ਼ੁਭਕਾਮਨਾਵਾਂ ਸੰਵਾਦਾਂ ਪੂਰੀਆਂ ਕਰੋ, ਪਰਿਵਾਰ ਦੀਆਂ ਕਮਾਈਆਂ ਸਫਲ ਕਰੋ, ਕਾਰਜ ਵਾਧੇ ਬਖਸ਼ੋ ਚੜ੍ਹ ਕਲਾ ਬਖਸ਼ੋ ਦਤਾਰ, ਕਿਰਪਾ ਕਰੋ ਆਪਣੇ ਸੇਵਕਾਂ ਦੀ ਆਪ ਸ਼ੁਭਕਾਮਨਾ ਪੂਰਨ ਕਿਰਪਾਲ ਦਾ ਕਰੋ ਜੀ, ਕਮਾਈਆਂ ਸਫਲ ਕਰੋ ਦਤਾਰ, ਮਿਹਰ ਕਰੋ। ਗਰੀਬ ਨਿਵਾਜ ਜੀ ਖਾਲਸਾ ਪੰਥ ਸੇ ਕੌਮ ਨੂੰ ਏਕਤਾ ਸਵਾਗ ਪਿਆਰ ਦੀ ਬਖਸ਼ਿਸ਼ ਕਰਕੇ ਸੱਚ ਲਾਜ ਬਖਸ਼ੋ, ਚੈਨਲ ਨਾਲ ਜੋੜੋ ਕਰਵਾਉਣ ਦਾ ਪਿਆਰ ਬਖਸ਼ ਦਿੱਤਾ, ਹਰ ਮੈਦਾਨ ਜਵਾਨ ਫਤਿਹ ਬਖਸ਼ ਪਾਲਦਾ ਕਰੋ ਜੀ। ਗੁਰੂ ਗ੍ਰੰਥ ਸਾਹਿਬ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੀਆਂ ਆਈਆਂ ਸਾਫ ਸੰਗਤਾਂ ਦੀ ਆਦਿ ਦਰ ਪ੍ਰਵਾਨ ਕਰੋ, ਘੜੀਆਂ ਲਿਖੇ ਲਾਓ ਸੰਗਤਾਂ ਦਰ ਦੇ ਸਿਰ ਪਰ ਪੇਟਾ ਬਣਾਉਣ ਸ਼ੁਭਕਾਮਨਾ ਪੂਰਨ ਕਰੋ ਜੀ। ਗ੍ਰੀਬ ਨਿਵਾਜ ਕਿਰਪਾ ਕਰੋ ਦੂਰ ਦਰਾਜ ਕਾਰਨ ਬੈਠੀਆਂ ਲਾਭ ਕਰਦੇ ਗਈ ਸ਼ਰਮ ਕਰੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ, ਘੜੀਆਂ ਲਿਖੇ ਲਾਓ ਤਾਰਾ ਨੇ ਕਿਰਪਾ ਕੀਤੀ ਸੰਗਤਾਂ ਨੂੰ ਬਖਸ਼ੇ, ਸੰਗਤਾਂ ਦਾ ਵਿਚਾਰਨਾ ਧੰਨਵਾਦ ਕਰਦੇ ਸ਼ੁਕਰੀ ਅਦਾ ਕਰਦੇ ਹਾਂ। ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰਘਰ ਸੇਵਾ ਸੰਗਤਾਂ ਸੰਗਤਾਂ ਮਾਇਆ ਭੇਟਾ ਕਰ ਰਹੀਆਂ ਆਪਣੇ ਚਰਨਾਂ ਪ੍ਰਵਾਨ ਕਰੋ, ਬਖਸ਼ਿਸ਼ ਸਭ ਦੇ ਕਮਾਈਆਂ ਸਫਲ ਕਰੋ, ਕਾਰਨ ਵਾਧੇ ਬਖਸ਼ਤਾ, ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸੰਭਾਲ ਪੂਰੀਆਂ ਕਰੋ ਜੀ। ਮਿਹਨਤ ਕਰਿਆਓ ਸੇਵਾ ਪ੍ਰਵਾਨ ਕਰੋ, ਭੁਲਾਂ ਚੁੱਕਣ ਵਾਲੀ ਬਖਸ਼ੋ, ਪਵਿੱਤਰ ਰੁਕਣ ਬਖਸ਼ੇ ਬ੍ਰਹਮ, ਅੱਜ ਦੇ ਸ਼ਾਮ ਦੀ ਕਥਾ ਕੀ ਦੁਬਾਰਾ ਮਤਾ ਵਾਸੀ ਆਗਾ ਬਖਸ਼ੋ, ਰਹਿੰਦੇ ਘਰ ਸਵਾਰ ਕੇ ਚੰਨਾ ਤਰਾਜ ਬਣਾਓ, ਸਹੀ ਪਿਆਰੇ ਮੇਰੇ ਜਿਹਨੇ ਨਾਮ ਦਿੱਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਾਈ ਅਕਾਲ ਕੇ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮੇਰ ਬੋਝ ਹੈ ਗੋਜ ਸ਼ਬਦ ਮਹਿਲ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਖੁਆਰ ਹੋਏ ਸਾ ਮਿਲੇਂਗੇ ਬਜੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾ, ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰੇ ਉਤਾਰਨ ਹਾ ਖੰਡਾ।

ਕਥ ਕਹਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਮਰਥੀਆ ਫਿਰ ਨਾਮੁਆ ਕਲ ਕਲੇਸ਼ਾ ਦੁੱਖ ਹਰੇ।

0: नित गायन शांत सहज रहस्यमन उपजेओ सगले दुख पलायन। धन श्री गुरु ग्रंथ साहिब जी दे पावन अंग 713 ते 14 उपर ए हुक्मनामा टोडी राग विच गुरु अर्जन देव महाराज जी दी बख्शिश है जी। वाहेगुरु जी का खालसा
1: वाहेगुरु जी की फतेह। ਆਪ ਸਤਿਕਾਰ ਜੋ ਸਾਧ ਸੰਗਤ ਜੀ ਮਾਰੇ ਬਖਸ਼ੀ ਤੇ ਆਪ ਸਤਿ ਆਪਣੀ ਸ਼ਰਧਾ ਭਾਵਨਾ ਸਹਿਤ ਪਿੱਤਰ ਰਵਾਣੀ ਸੁਖਮਣੀ ਸਾਹਿਬ ਦੇ ਸੰਪੂਰਨ ਪਾਠ ਸ਼ਰਮ ਕੀਤੇ ਨੇ। ਇਸ ਵੇਲੇ ਸੰਧਿਆ ਸਮਾਂ ਜਾਣ ਕੇ ਸੋਧਰ ਰਹਿ ਸਾਹਿਬ ਦੇ ਪਾਠ ਸ਼ਰਮ ਕੀਤੇ ਹਨ। ਅਰਦਾਸ ਸਾਧੀਆਂ ਭਰੀਆਂ ਨੇ ਔਰ ਮਾਰੇ ਬਖਸ਼ੇ ਪਿੱਤਰ ਰਾਮੇ ਸ਼ਰਨ ਕੀਤੇ ਹਨ। ਸਵਾਸਥ ਸੰਗਤ ਦਾ ਪਾਠ ਸਮਾਂ ਗੁਰੂ ਸਾਹਿਬਾਂ ਨੇ ਆਪ ਗੁਰੂ ਖਾਤਨ ਬਖਸ਼ਿਸ਼ ਕੀਤਾ ਹੈ ਔਰ ਸਾਧ ਸੰਗਤ ਆਪ ਸੰਗਤ ਤੁਹਾਨੂੰ ਪਤਾ ਹੈ ਕਿ ਸ਼ਾਮੀ ਕੀ ਆਰੰਭ ਹੋ ਰਹੇ ਨੇ। ਸਭ ਤੋਂ ਪਹਿਲਾਂ ਕੀਰਤਨ ਕਰਨ ਕੇ ਭਾਈ ਲੱਖ ਸਿੰਘ ਦਾ ਜਥਾ ਠੀਕ 7 ਵਜੇ ਤੱਕ ਭਾਈ ਸਾਹਿਬ ਆਰਤੀ ਕੀਰਤਨ ਨਾਮ ਸਿੰਘ ਦਾ ਆਪ ਸਭ ਸੰਗਤ ਮਹਾਰਾਜ ਚਰਨਾਂ ਨਾਲ ਜੁੜਨ ਵਾਸਤੇ ਮਹਾਨ ਉਪਰਾਲਾ ਕਰਨਗੇ। 7 ਤੋਂ ਲੈ ਕੇ 7 ਮਿੰਟ ਅੱਜ ਦਾ ਕਥਾ ਹੋਏਗੀ। 7 ਮਿੰਟ ਲੈ ਕੇ 8:30 ਤੱਕ ਕੀਰਤਨ ਹੋਏਗਾ। ਭਾਈ ਸੁਰਜੀਤ ਸਿੰਘ ਰਸੀ ਦੇ ਜਥਾ ਘਰ ਕੀਰਤਨ ਕਰਨਗੇ। ਸੋ ਸਾਧ ਸੰਗਤ ਆਪ ਸੰਗਤ ਨੂੰ ਬੇਨਤੀ ਹੈ ਕਿ 8:30 ਤੱਕ ਮਹਾਰਾਜ ਡਿੱਗੀ ਗੋਡਨ ਮਹਾਰਾਜ ਸ਼ਾਮ ਸਾਰੇ ਕਥਾ ਕੀ ਸ਼ਰਮ ਕਰਕੇ ਜੀਵਨ ਦੀਆਂ ਘੜੀਆਂ ਸਫਲਾ ਕਰੋ। ਔਰ ਸਾਧ ਸੰਗਤ ਆਪ ਸੰਗਤ ਨੂੰ ਬੇਨਤੀ ਹੈ ਕਿ ਜੋ ਤੁਸੀਂ ਵੇਖ ਰਹੇ ਹੋ ਕਿ ਨਾਰਥ ਹਾਲ ਸਾਊਥ ਹਾਲ ਦੀਆਂ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਨਾਂ ਵਾਸਤੇ ਬੇਅੰਤ ਖਰਚਾ ਹੋ ਰਿਹਾ ਹੈ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਆਪਣੀ ਕਮਾਈ ਸਫਲ ਕਰਦੇ ਹੋਇਆ ਤੁਸੀਂ ਸੰਦ ਸਫਲ ਕਰਦੇ ਹੋਇਆ ਗੁਰੂ ਘਰ ਨੂੰ ਆਪ ਜ਼ਰੂਰ ਜਿੰਨਾ ਵੀ ਤੁਸੀਂ ਹਿੱਸਾ ਪਾ ਸਕਦੇ ਪਾਓ। ਔਰ ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਆਈ ਹੈ ਔਰ ਆ ਰਹੀ ਹੈ। ਸਭ ਵਟਭਾਗੀ ਹਨ ਜਿਹੜੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ। ਸੋ ਬਾਕੀ ਸਾਧ ਸੰਗਤ ਆਪ ਸੰਗਤਾਂ ਜ਼ਰੂਰ ਹਿੱਸਾ ਪਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਾਧ ਸੰਗਤ ਆਪ ਸੰਗਤ ਨੂੰ ਬੇਨਤੀ ਹੈ ਕਿ ਜੋ ਸਹਿਜ ਪਾਠ ਸਾਰੇ ਸ਼ਰਨ ਕਰ ਰਹੇ ਹੋ ਇਹ ਸਭ ਸੰਗਤਾਂ ਬਹੁਤ ਸਾਰੀਆਂ ਜਿਹੜੇ ਘਰਾਂ 'ਚ ਵੀ ਸਹਿਜ ਪਾਠ ਕਰ ਰਹੇ ਉਹਨਾਂ ਬੇਨਤੀ ਹੈ ਕਿ ਤੁਸੀਂ ਆਪਣਾ ਨੰਬਰ ਅਤੇ ਨਾਂ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਨੂੰ ਦੇ ਕੇ ਆਪਣਾ ਸਾਰਾ ਪ੍ਰੋਗਰਾਮ ਜਾਂ ਉਹਨਾਂ ਨਾਲ ਸਾਂਝਾ ਕਰੋ। ਅਤੇ ਉਹਨਾਂ ਦਾ ਨੰਬਰ ਹੈ 4087124145। ਉਹਨਾਂ ਸੰਪਰਕ ਕਰਨ ਦੀ ਕਿਰਪਾਲਤਾ ਕਰੋ। ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਖਾਲਸਾ ਸਕੂਲ ਦਾ ਐਡਮਿਸ਼ਨ ਖੁੱਲ੍ਹ ਚੁੱਕਾ ਹੈ। ਸੋ ਆਨਲਾਈਨ ਤੁਸੀਂ ਉਹਨਾਂ ਨਾਲ ਸੰਪਰਕ ਕਰਕੇ ਆਪਣੇ ਬੱਚਿਆਂ ਨੂੰ ਦਾਖਲ ਕਰਵਾ ਸਕਦੇ ਹੋ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਕੋਈ ਵੀ ਬੱਚਾ ਜਿਹੜਾ ਉਹ ਪੰਜਾਬੀ ਪੜ੍ਹ ਕੇ ਵਾਂਝਾ ਨਹੀਂ ਜਾਣਾ ਚਾਹੀਦਾ। ਸਾਰੀ ਸੰਗਤ ਬੇਨਤੀ ਆਪਾਂ ਆਪਣੇ ਬੱਚੇ ਨੇ ਖਾਲਸਾ ਵਿੱਚ ਦਾਖਲ ਕਰਕੇ ਜ਼ਰੂਰ ਅੱਜ ਦੇ ਸਮੇਂ ਦਾਖਲ ਹੋਣ ਦੀ ਯਤਨ ਕਰੋ। ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਅਗਸਤ 7 ਨੂੰ ਹੈ ਪ੍ਰਕਾਸ਼ ਸ੍ਰੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਅੱਠਵੇਂ ਪਾਤਸ਼ਾਹ ਜੀ ਦਾ ਆਪ ਸੰਗਤ ਦਾ ਜ਼ਰੂਰ ਹਾਲ ਜੇ ਪ੍ਰਤ ਗੁਰੂ ਜੀ ਬਖਸ਼ਣ ਦਾ ਧੰਨਵਾਦ ਕਰੀਏ। ਸਤਸੰਗ ਜੀ ਅਗਸਤ 7 ਤੋਂ ਲੈ ਕੇ 9 ਤੱਕ ਭਾਵ 7, 8, 9 ਨੂੰ ਭਾਈ ਰਣਜੀਤ ਸਿੰਘ ਜੀ ਢੱਡੀਆਂ ਵਾਲੇ ਸਾਡੇ ਪਾਸ ਕੀਰਤਨ ਕਰ ਰਹੇ ਨੇ। ਸੋ 7 ਔਰ 8 ਨੂੰ ਉਹਨਾਂ ਕਰਨਾ, 6 ਤੋਂ ਲੈ ਕੇ 9 ਤੱਕ ਸ਼ਾਮ ਨੂੰ, ਅਤੇ 9 ਤਰੀਕ ਨੂੰ ਐਤਵਾਰ ਉਹਨਾਂ ਕਰਨਾ 11 ਤੋਂ ਲੈ ਕੇ 2 ਵਜੇ ਤੱਕ। ਸੋ ਸਾਧ ਸੰਗਤ ਦਾ ਹਾਲ ਜਬਾਨ ਦੀ ਕਿਰਪਾ ਕਰੋ। ਔਰ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਅਗਸਤ 22 ਨੂੰ ਹੈ ਸਿੱਖ ਹੈਰੀਟੇਜ ਦੇ ਨਾਈਟ 10 ਵਜੇ ਅਰਥ ਕਿਊ ਗੇਮ ਐਟ 7:30 PM। ਸੋ ਸਾਧ ਸੰਗਤ ਜੀ ਅਗਸਤ 30 ਨੂੰ ਹੈ ਸੰਪੂਰਨਤਾ ਦਿਵਸ, ਸੰਪੂਰਨਤਾ ਪੁਰਬ ਕਹਿ ਲਓ, ਸੰਪੂਰਨਤਾ ਪੁਰਬ ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਸੋ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਅਗਸਤ 30 ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸੰਪੂਰਨਤਾ ਹੋਈ ਸੀ। ਸੋ ਇਸ ਦਿਨ ਆਪ ਸਾਰੀਆਂ ਸੰਗਤਾਂ ਜ਼ਰੂਰ ਹਾਜ਼ਰੀਆਂ ਭਰੋ। ਗੁਰੂ ਮਹਾਰਾਜ ਸਾਹਿਬ ਸਾਡੇ ਤੇ ਇੰਨੀ ਵੱਡੀ ਮਹਾਨ ਬਖਸ਼ਿਸ਼ ਕੀਤੀ, ਉਹਦਾ ਜ਼ਰੂਰ ਧੰਨਵਾਦ ਕਰੀਏ। ਸਾਧ ਸੰਗਤ ਜੀ ਅਗਸਤ 11 ਤੋਂ ਲੈ ਕੇ 13 ਤੱਕ 31 ਰਾਗਾਂ ਦਾ ਕੀ ਦਰਬਾਰ ਹੋ ਰਿਹਾ ਗੁਰੂ ਘਰ ਸਾਹਿਬ ਜੀ, 11, 12, ਔਰ 13 ਨੂੰ 31 ਰਾਗਾਂ ਦਾ ਦਰਬਾਰ ਹੋ ਰਿਹਾ। ਜ਼ਰੂਰ ਹਾਜ਼ਰੀਆਂ ਭਰ ਕੇ ਆਪ ਲਾਭ ਉਠਾਉਣ ਦਾ ਯਤਨ ਕਰੋ। ਸਾਧ ਸੰਗਤ ਜੀ ਸਤੰਬਰ 12 ਨੂੰ ਸਾਧ ਸੰਗਤ ਜੀ ਪਹਿਲਾ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਔਰ ਸਾਧ ਸੰਗਤ ਜੀ ਆਪ ਜ਼ਰੂਰ ਹਾਜ਼ਰੀਆਂ ਭਰੋ। ਭਾਈ ਸਾਹਿਬ ਤਿਆਰ ਨੂੰ ਕਿ ਦਰਮ ਕਰਕੇ ਸਾਨੂੰ ਕਰੀਏ। ਵਾਹਿਗੁਰੂ ਜੀ ਕਾ

ਜਿੱਥੇ ਕੇਵਲ ਤੇ ਕੇਵਲ ਤੇਰਾ ਸਿਮਰਨ ਚੱਲਦਾ ਹੈ, ਉਹ ਕਿੰਨਾ ਪਵਿੱਤਰ ਹੈ, ਕਿੰਨਾ ਸੁਹਾਵਣਾ ਹੈ। ਸਤਿਗੁਰ ਪਾਤਸ਼ਾਹ ਕਹਿੰਦੇ ਨੇ, ਫੇਰ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਸਮੇਂ ਸਮੇਂ ਅਨੁਸਾਰ ਭਗਤਾਂ ਦੇ ਰਾਹੀ ਉਹ ਵਾਹਿਗੁਰੂ ਪਰਮੇਸ਼ਰ ਪ੍ਰਗਟ ਹੁੰਦੇ ਰਹੇ ਨੇ, ਸੰਸਾਰੋਂ ਦਰਸਾਉਣਾ ਕੀਤਾ ਕਿ ਭਾਈ ਸਭ ਕੋ ਤੇਰੇ ਵਸ ਅਗਮ ਅਗੋਚਰਾ ਤੋਂ ਭਗਤਾ ਕੈ ਵਸ ਭਗਤਾ ਤਾਣ ਤੇਰਾ। ਇੰਨੀ ਸੇਵਾ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਚੁੱਕਾ ਦੀ ਖੀਮਾ। ਆਓ ਅਗਲੇ ਪ੍ਰੋਗਰਾਮ ਸਰਵਣ ਕਰੀਏ ਕਥਾ ਦੇ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਸਾਹਿਬ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪੁਨਾ ਪਾਸੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਗੁਰਬਾਣੀ ਦੀ ਵਿਚਾਰ ਗੁਰ ਇਤਿਹਾਸਿਕ ਇਤਿਹਾਸ ਸਰਵਣ ਕਰੀਏ। ਦਸ ਵੱਲੋਂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ।

ਸ਼ਲੋਕ ਮਹੱਲਾ ਤੀਜਾ। ਊਨਵ ਊਨਵ ਆਇਆ ਵਰਸੈ ਲਾਏ ਝੜੀ, ਨਾਨਕ ਭਾਣੇ ਚੱਲੇ ਕੰਤ ਕੈ।

नानक नदरी बाहरी सब करण पलाह करे पौड़ी सो हर सदा सरेवी है।

ਖਿਨ ਮਹਿ ਢਾਹੇ ਉਸਾਰਨ ਹਾਰ ਆਪੇ ਜਗਤ ਉਪਾਏ ਕੈ ਕੁਦਰਤ ਕਰੇ ਵਿਚਾਰ ਮਨਮੁਖ ਅੱਗੇ ਲੇਖਾ ਮੰਗੀਐ ਬਹੁਤੀ ਹੋਵੇ ਮਾਰ ਗੁਰਮੁਖ ਪਾਤਸ਼ਿਓ ਲੇਖਾ ਨਿਬੜੈ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ, ਬਾਣੀ ਕੇ ਬੋਹਿਤ ਸਤਿਗੁਰੂ, ਤਪਦਿਆਂ ਹਿਰਦਿਆਂ ਨੂੰ ਸ਼ਾਂਤੀ ਪ੍ਰਦਾਨ ਕਰਨ ਵਾਲੇ ਸਤਿਗੁਰੂ, ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਗੰਮੀ ਰਹਿਮਤ ਭਰੀ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਰੂਪ ਸਾਧ ਸਿੰਘ ਜੀ, ਆਪ ਵਡਭਾਗੀ ਹੋ ਜੋ ਸ਼ਾਮਾਂ ਦੇ ਦੀਵਾਨ ਵਿੱਚ ਹਾਜ਼ਰੀਆਂ ਭਰ ਕੇ ਗੁਰਦੇਵ ਜੀ ਦੀਆਂ ਰਹਿਮਤਾਂ, ਬਖਸ਼ਿਸ਼ਾਂ, ਖੁਸ਼ੀਆਂ ਲੈ ਰਹੇ ਹੋ। ਬਹੁਤ ਪਿਆਰ ਦੇ ਨਾਲ ਆਪ ਜੀਆਂ ਨੇ ਅੰਮ੍ਰਿਤ ਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਹੋਰਾਂ ਪਾਸੋਂ ਸਰਵਣ ਕੀਤਾ ਹੈ। ਆਓ, ਸਮਾਂ ਹੋਇਆ ਜੋ ਨਿਤਾਂ ਪ੍ਰਤੀ ਅੰਮ੍ਰਿਤ ਬਾਣੀ ਦੀ ਆਪਾਂ ਕਥਾ ਵਿਚਾਰ ਸਰਵਣ ਕਰਦੇ ਹਾਂ ਹਰ ਰੋਜ਼ ਇਸ ਸਮੇਂ। ਲੰਮੇ ਸਮੇਂ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਵਿੱਚ ਜੋ 22 ਵਾਰਾਂ ਸਤਿਗੁਰਾਂ ਨੇ ਦਰਜ ਕੀਤੀਆਂ ਹਨ, ਉਸ ਦੀ ਕਥਾ ਆਪਾਂ ਨੇ ਗੁਰੂ ਕਿਰਪਾ ਸਦਕਾ ਪ੍ਰਾਰੰਭ ਕੀਤੀ ਹੈ। ਅੱਜ ਮਲਾਰ ਕੀ ਵਾਰ, ਜੋ ਗੁਰਦੇਵ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਦਿ ਗੁਰਦੇਵ ਜੀ ਦੀ ਅੰਮ੍ਰਿਤ ਇਹ ਵਾਰ ਹੈ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਇਸ ਵਾਰ ਦਾ ਵਾਰ ਦੀ ਤਰਤੀਬਾਂ ਵਿੱਚ 21ਵਾਂ ਸਥਾਨ ਹੈ, ਭਾਵ ਇਸ ਤੋਂ ਬਾਅਦ 22ਵੀਂ ਵਾਰ ਕਾਨੜਾ ਕੀ ਵਾਰ ਹੈ। ਇਹ 21ਵੀਂ ਵਾਰ ਦੀ ਆਪਾਂ ਕਥਾ ਪ੍ਰਾਰੰਭ ਕੀਤੀ ਹੋਈ ਹੈ। ਪਿਛਲੇ ਸਮੇਂ ਤੋਂ ਆਪ ਜੀ ਵੱਖ ਵੱਖ ਗੁਰੂ ਸਵਾਰਿਆਂ ਪਾਸੋਂ ਗੁਰੂ ਕਿਰਪਾ ਸਦਕਾ, ਗੁਰੂ ਸਮਤ ਸਦਕਾ ਅੰਮ੍ਰਿਤ ਬਾਣੀ ਦੀ ਕਥਾ ਸਰਵਣ ਕਰਦੇ ਆ ਰਹੇ ਹੋ। ਅੱਜ 6ਵੀਂ ਪੌੜੀ ਆਪ ਜੀ ਨੇ ਸਰਵਣ ਕੀਤੀ ਹੈ ਇਸ ਵਾਰ ਦੀ, ਅਤੇ ਇਹਦੇ ਨਾਲ 2 ਸਲੋਕ ਜੋ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਗਏ ਨੇ, ਸਭ ਤੋਂ ਜ਼ਿਆਦਾ ਸਲੋਕ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਹਨ, ਫਿਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਹਨ, ਫਿਰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦਤਾਰ ਪਿਤਾ ਜੀ ਦੇ ਵੀ ਸਲੋਕ ਹਨ, ਪੰਚਮ ਪਾਤਸ਼ਾਹ ਜੀ ਦੇ ਵੀ ਸਲੋਕ ਹਨ। 28 ਪੌੜੀਆਂ ਦੀ ਇਹ ਵਾਰ ਹੈ, ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹ 6ਵੀਂ ਪੌੜੀ ਹੈ। ਮਲਾਰ ਰਾਗ ਹੈ, ਮਲਾਰ ਸ਼ੀਤਲਤਾ ਦਾ ਰਾਗ ਮੰਨਿਆ ਗਿਆ। ਇਹ ਰੁੱਤ ਵੀ ਜਿਹੜੀ ਚੱਲਦੀ ਪਈ ਹੈ, ਇਹ ਮਲਾਰ ਦੀ ਹੀ ਰੁੱਤ ਹੈ, ਜਿਹੜੀ ਵਰਖਾ ਦੀ ਸਾਵਨ ਭਾਦੋਂ ਦਾ ਮਹੀਨਾ ਹੈ, ਇਹ ਮਲਾਰ ਦਾ ਬਰਸਾਤੀ ਰਾਗ ਹੈ। ਇਹ ਬਰਸਾਤਾਂ ਦੇ ਦਿਨਾਂ ਵਿੱਚ ਗਾਇਆ ਜਾਣ ਵਾਲਾ ਸ਼ੀਤਲ ਰਾਗ ਹੈ। ਇਸ ਰਾਗ ਪ੍ਰਥਾਏ ਬਹੁਤ ਪੁਰਾਤਨ ਰਾਗ ਹੈ, ਅਤੇ ਬੜੇ ਪੁਰਾਤਨ ਰਾਗੀਆਂ ਨੇ ਇਸ ਰਾਗ ਨੂੰ ਗਾਇਆ ਹੈ। ਰਾਗਾਂ ਦੇ ਪ੍ਰਥਾਏ, ਰਾਗਾਂ ਨੂੰ ਜਾਣਨ ਵਾਲੇ, ਰਾਗਾਂ ਦੀ ਸਮਝ ਰੱਖਣ ਵਾਲੇ ਇਹ ਦੱਸਿਆ ਕਰਦੇ ਨੇ ਕਿ ਕੁਝ ਰਾਗ ਤਾਂ ਐਸੇ ਨੇ ਕਿ ਜੇ ਉਹਨਾਂ ਨੂੰ, ਵੈਸੇ ਤਾਂ ਸਾਰੇ ਹੀ, ਪਰ ਕੁਝ ਰਾਗ ਬੜੀ ਛੇਤੀ ਸਿੱਧ ਹੋ ਜਾਂਦੇ ਜੇ ਉਹਨਾਂ ਨੂੰ ਪੂਰੀ ਸ਼ਿੱਦਤ ਨਾਲ ਗਾਇਆ ਜਾਏ। ਮਲਾਰ ਇੱਕ ਐਸਾ ਰਾਗ ਹੈ ਜੇ ਕੋਈ ਪਿਆਰ ਵਿੱਚ, ਵਜਦ ਵਿੱਚ, ਇਹਦੇ ਪੂਰੇ ਸਰੂਪ ਵਿੱਚ ਇਸ ਨੂੰ ਗਾਵੇ ਤੇ ਤਪਦੀ ਹੋਈ ਧਰਤੀ ਤੇ ਵਰਖਾ ਪੈ ਜਾਂਦੀ ਹੈ, ਕਿਉਂਕਿ ਇਹ ਬਰਸਾਤ ਦਾ ਗੁਰੂ ਸਾਹਿਬ ਨੇ ਬਾਣੀ ਵਿੱਚ ਵੀ ਕਿਹਾ, ਮਲਾਰ ਸ਼ੀਤਲ ਰਾਗ ਹੈ, ਇਹ ਸ਼ੀਤਲ ਰਾਗ ਹੈ, ਠੰਡਾ ਰਾਗ ਹੈ। ਜਿਵੇਂ ਬਾਹਰ ਦਾ ਰਾਗ ਮਨ ਨੂੰ ਠੰਡਕ ਦਿੰਦਾ ਕੁਝ ਸਮਾਂ ਸੁਣਨ ਦੇ ਨਾਲ, ਪਰ ਗੁਰੂ ਸਾਹਿਬ ਕਹਿੰਦੇ ਜੇ ਸਦੀਵੀ ਸ਼ੀਤਲਤਾ ਪ੍ਰਾਪਤ ਕਰਨੀ ਹੈ ਤੇ ਰਾਗ ਵਿੱਚ ਜੋ ਪਰਮੇਸ਼ਵਰ ਦੀ ਕੀਰਤੀ ਹੈ, ਹਰ ਨਾਮ ਤੇ ਨਾਮ ਧਿਆਏ ਸ਼ੀਤਲ ਹੋਏ, ਤੇ ਨਾਮ ਨੂੰ ਧਿਆ ਕੇ ਉਹ ਸ਼ੀਤਲਤਾ ਸਦਾ ਪ੍ਰਾਪਤ ਹੋ ਸਕਦੀ ਹੈ। ਰਾਗਾਂ ਦੇ ਰਾਹੀਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਦਰ ਦੇ ਸੁਭਾਅ ਦਾ ਵੀ ਜ਼ਿਕਰ ਕੀਤਾ ਹੈ, ਕਿਉਂਕਿ ਮਨੁੱਖ ਵੀ ਪ੍ਰਾਕਿਰਤਿਕ ਹੈ ਨਾ, ਪ੍ਰਾਕਿਰਤੀ ਤੋਂ ਬਣਿਆ ਸੀ, ਕੁਦਰਤ ਤੋਂ ਬਣਿਆ ਮਨੁੱਖ ਵੀ। ਸਾਰਾ ਕੁਝ ਮਨੁੱਖ ਦਾ ਜੋ ਢਾਂਚਾ ਹੈ, ਕਾਹਦਾ ਹੈ? ਹਵਾ ਦਾ ਹੈ, ਪਾਣੀ ਦਾ ਹੈ, ਅਗਨ ਦਾ ਹੈ, ਮਿੱਟੀ ਦਾ ਹੈ, ਆਕਾਸ਼ ਦਾ ਹੈ। ਤੇ ਜੇ ਕੁਝ ਵੀ ਬਾਹਰ ਵਰਤਾਰਾ ਹੋਏਗਾ, ਕੁਦਰਤ ਦੇ ਵਿੱਚ ਜੋ ਵੀ ਉਥਲ ਪੁਥਲ ਹੋਏਗੀ ਬ੍ਰਹਿਮੰਡ ਦੇ ਵਿੱਚ,
ਉਹਦਾ ਫਰਕ, ਉਹਦਾ ਅਸਰ, ਉਹਦਾ ਨਫਾ, ਉਹਦਾ ਨੁਕਸਾਨ ਹਰ ਤਨ ਤੇ ਪੈਂਦਾ ਹੈ, ਕਿਉਂਕਿ ਤਨ ਉਸ ਚੀਜ਼ ਤੋਂ ਬਣਿਆ ਹੋਇਆ, ਉਸੇ ਹੀ ਬ੍ਰਹਿਮੰਡ ਦਾ ਇੱਕ ਕਣ ਹੈ। ਇਸ ਕਰਕੇ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਰਾਗਾਂ ਦੇ ਵਿੱਚ ਰਹਿਮਤ ਕੀਤੀ ਹੈ ਵੀ ਰਾਗ ਮਨੁੱਖ ਦੇ ਉੱਤੇ ਅਸਰ ਕਰਦਾ ਹੈ। ਇਹ ਮਲਾਰ ਰਾਗ ਸ਼ੀਤਲਤਾ ਦਾ ਰਾਗ ਹੈ, ਬਰਸਾਤ ਦੇ ਵੇਲੇ, ਬਰਸਾਤੀ ਸਮੇਂ ਦੇ ਵਿੱਚ ਇਹਨੂੰ ਜਦੋਂ ਮਰਜ਼ੀ ਗਾਇਆ ਜਾ ਸਕਦਾ ਹੈ, ਪਰ ਫਿਰ ਜੇ ਬਰਸਾਤ ਤੋਂ ਬਗੈਰ ਕਿਸੇ ਵੀ ਸਮੇਂ ਗਾਣਾ ਹੋਵੇ ਤੇ ਇਹਦੇ ਗਾਣ ਦਾ ਜਿਹੜਾ ਸਮਾਂ ਹੈ ਉਹ ਰਾਤ ਦਾ ਤੀਸਰਾ ਪਹਿਰ ਹੈ। ਅੰਮ੍ਰਿਤ ਵੇਲੇ ਤੋਂ ਪਹਿਲਾਂ ਰਾਤ ਦਾ ਚੌਥਾ ਪਹਿਰ ਅੰਮ੍ਰਿਤ ਵੇਲਾ ਹੁੰਦਾ, ਉਦੋਂ ਪਹਿਲਾਂ ਜਿਹੜਾ ਪਹਿਰ ਹੈ ਰਾਤ ਦਾ ਤੀਸਰਾ ਪਹਿਰ, ਰਾਗੀ ਲੋਕ ਇਸ ਰਾਗ ਨੂੰ ਉਸ ਸਮੇਂ ਗਾਉਂਦੇ ਹਨ। ਮੇਘ ਰਾਗ ਵੀ ਹੈ, ਇਹ ਮੇਘ ਰਾਗ ਦੇ ਵਿੱਚ ਹੀ ਆਉਂਦਾ ਹੈ। ਬੜੇ ਰਾਗ ਇਹਦੇ ਪ੍ਰਕਾਰ ਬਹੁਤ ਜ਼ਿਆਦਾ ਹਨ, ਇਹ ਰਾਗਣੀ ਦੇ ਰੂਪ ਵਿੱਚ ਵੀ ਖਾਸ ਕਰਕੇ ਇਸ ਨੂੰ ਮੰਨਿਆ ਗਿਆ ਹੈ ਤੇ ਇਹਦੇ ਬਹੁਤ ਭਾਗ ਹਨ, ਬਹੁਤ ਰੂਪ ਹਨ, ਪਰ ਗੁਰਮਤ ਵਿੱਚ ਇਸਦਾ ਆਪਣਾ ਹੀ ਵਿਲੱਖਣ ਸਰੂਪ ਹੈ। ਜਿੰਨੇ ਵੀ ਰਾਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਆਪ ਜੀ ਦਰਸ਼ਨ ਕਰਦੇ ਹੋ ਜਾਂ ਬਾਣੀ ਸੁਣਦੇ ਸਰਵਣ ਕਰਦੇ ਹੋ, ਉਹਨਾਂ ਦੇ ਗੁਰਮਤ ਦੀ ਪਦਤੀ ਜਿਹੜੀ ਹੈ ਰਾਗ ਨਿਧਾਰਤ, ਉਹਦਾ ਸਰੂਪ ਵੱਖਰਾ ਹੈ ਤੇ ਬਾਕੀ ਥਾਵਾਂ ਤੇ ਸਰੂਪ ਵੱਖਰਾ ਹੈ। ਤੁਸੀਂ ਕਹੋਗੇ ਵੀ ਕਿਵੇਂ, ਵੀ ਰਾਗਾਂ ਦਾ ਵੀ ਰੂਪ ਹੈ, ਰਾਗਾਂ ਦਾ ਵੀ ਸਰੂਪ ਹੈ। ਹਾਂ, ਅਸੀਂ ਆਪਣੇ ਤੇ ਟੁਕਾਈਏ ਜਿਵੇਂ ਮਨੁੱਖ ਮਨੁੱਖ ਹੀ ਹੈ, ਪਰ ਜਦੋਂ ਮਨੁੱਖ ਦਾ ਜਨਮ ਸਥਾਨ, ਭੂਮੀ ਬਦਲਦੀ ਹੈ, ਵਾਤਾਵਰਨ ਬਦਲਦਾ ਹੈ, ਥਾਂ ਬਦਲਦਾ ਹੈ, ਮਨੁੱਖ ਦਾ ਰੂਪ ਰੰਗ ਵੀ ਬਦਲਦਾ ਹੈ। ਤੁਸੀਂ ਵੇਖੋ ਕਿਸੇ ਇਲਾਕੇ ਦੇ ਲੋਕ ਕਿਸ ਰੂਪ ਰੰਗ ਦੇ ਨੇ, ਬੰਦੇ ਦੇ ਚਿਹਰੇ ਮੋਹਰੇ ਤੋਂ ਪਤਾ ਲੱਗ ਜਾਂਦਾ ਵੀ ਇਹ ਕਿਸ ਇਲਾਕੇ ਦਾ ਹੈ, ਕਿਸ ਥਾਂ ਤੋਂ ਆਇਆ, ਕਿਸ ਧਰਤੀ ਤੋਂ ਆਇਆ। ਹੈ ਮਨੁੱਖ ਹੀ, ਪਰ ਉੱਥੋਂ ਦੀ ਧਰਤੀ, ਉੱਥੋਂ ਦੇ ਵਾਤਾਵਰਨ ਕਰਕੇ ਉਹਦੀ ਸ਼ਕਲ ਸੂਰਤ, ਉਹਦਾ ਆਕਾਰ ਹੀ ਹੋਰ ਤਰ੍ਹਾਂ ਦਾ ਬਣ ਜਾਂਦਾ। ਪਤਾ ਲੱਗ ਜਾਂਦਾ ਵੀ ਇਹ ਇਸ ਇਲਾਕੇ ਦਾ ਮਨੁੱਖ ਹੈ, ਇਹ ਇਸ ਇਲਾਕੇ ਦਾ, ਠੰਡੇ ਇਲਾਕੇ ਦਾ, ਗਰਮ ਇਲਾਕੇ ਦਾ, ਬਰਸਾਤੀ ਇਲਾਕੇ ਦਾ, ਇਹ ਸਮੁੰਦਰ ਦੇ ਨੇੜੇ ਰਹਿਣ ਵਾਲੇ ਇਲਾਕੇ ਦਾ। ਮਨੁੱਖ ਦੀ ਬਾਹਰ ਦੀ ਬਿਰਤੀ ਸਰੂਪ, ਮਨੁੱਖ ਦਾ ਚਿਹਰਾ ਮੋਹਰਾ ਦੱਸ ਦਿੰਦਾ ਵੀ ਇਹਦਾ ਸਰੂਪ ਜਿਸ ਥਾਂ ਤਰੀਕੇ ਨਾਲ ਬਣਿਆ ਇਹਦਾ ਇਲਾਕਾ ਵੱਖਰਾ ਹੈ। ਇਸੇ ਤਰ੍ਹਾਂ ਰਾਗਾਂ ਦੇ ਸਰੂਪ ਹਨ, ਮਲਾਰ ਰਾਗ ਦੇ ਹੋਰ ਸਰੂਪ ਵੀ ਮਿਲਣਗੇ, ਸ੍ਰੀ ਰਾਗ ਦੇ ਹੋਰ ਸਰੂਪ ਵੀ ਮਿਲਣਗੇ, ਪਰ ਜਿਹੜੇ ਗੁਰਮਤ ਦੇ ਸਰੂਪ ਨੇ ਰਾਗਾਂ ਦੇ ਉਹ ਗੁਰਮਤ ਵਿੱਚ ਹੀ ਮਿਲਣਗੇ, ਉਹ ਕਿਤੇ ਹੋਰ ਨਹੀਂ ਮਿਲਣਗੇ। ਇਹ ਗੁਰੂ ਸਾਹਿਬਾਨਾਂ ਨੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਦਤਾਰ ਪਿਤਾ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ, ਜੋ ਗੁਰਮਤ ਦੇ ਰਾਗ ਸਾਨੂੰ ਦਿੱਤੇ ਨੇ, ਇਹਨਾਂ ਦਾ ਆਪਣਾ ਸਰੂਪ ਹੈ, ਇਹਨਾਂ ਦੇ ਗਾਣ ਦਾ ਆਪਣਾ ਢੰਗ ਹੈ, ਇਹਨਾਂ ਦੇ ਗਾਇਣ ਦੀ ਸ਼ੈਲੀ ਆਪਣੀ ਹੈ। ਇਸ ਕਰਕੇ ਇਸ ਨੂੰ ਗੁਰਮਤ ਅਸੀਂ ਕਹਿੰਦੇ ਹਾਂ ਵੀ ਗੁਰਮਤ ਦੇ ਰਾਗ, ਗੁਰਮਤ ਦਾ ਸੰਗੀਤ ਆਪਣਾ ਹੈ। ਸੋ ਮਲਾਰ ਵੀ ਉਹਨਾਂ ਰਾਗਾਂ ਵਿੱਚੋਂ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੱਕ ਰਾਗ ਬਖਸ਼ਿਆ ਹੈ। ਰਾਗਾਂ ਦੀ ਤਰਤੀਬ ਵਿੱਚ ਇਸਦਾ 27ਵਾਂ ਥਾਂ ਹੈ, 31 ਰਾਗਾਂ ਦੇ ਵਿੱਚੋਂ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹਨ। ਅੱਜ 6ਵੀਂ ਪੌੜੀ ਬਰਸਾਤ ਦਾ ਰਾਗ ਹੈ, ਮੈਂ ਪਹਿਲਾਂ ਅਰਜ ਕੀਤੀ ਤੇ ਤਕਰੀਬਨ ਇਸ ਰਾਗ ਵਿੱਚ ਤੁਹਾਨੂੰ ਬਿਰਹਾ ਦੀ ਗੱਲ, ਵਿਯੋਗ ਤੇ ਸੰਯੋਗ ਦੀ ਗੱਲ, ਪੀੜਾ ਦੀ ਗੱਲ, ਆਨੰਦ ਦੀ ਗੱਲ, ਵੈਰਾਗ ਦੀ ਗੱਲ ਮਿਲੇਗੀ, ਜੋ ਬਰਸਾਤ ਦੇ ਸਮੇਂ ਮਨੁੱਖ ਦੇ ਅੰਦਰ ਦਾ, ਕਾਮਣ ਦੇ ਅੰਦਰ ਦਾ ਜੋ ਵਲਵਲਾ ਹੁੰਦਾ ਹੈ ਨਾ, ਉਸ ਨੂੰ ਇਸ ਰਾਗ ਵਿੱਚ ਸਤਿਗੁਰੂ ਦਤਾਰ ਪਿਤਾ ਮਹਾਰਾਜ ਨੇ ਉਦਾਹਰਣਾਂ ਲੈ ਕਰਕੇ ਜਗਿਆਸੂ ਦੇ ਅੰਦਰ ਦਾ ਭਾਵ ਦੱਸਿਆ ਕਿ ਜਿਵੇਂ ਜੀਵ ਰੂਪੀ ਆਤਮਾ ਵੀ ਬਾਹਰ ਦੇ ਮੌਸਮਾਂ ਦੇ ਅਨੁਸਾਰ ਚੱਲਦੀ ਹੈ, ਜਿਵੇਂ ਬਾਹਰ ਦਾ ਮੌਸਮ ਇੱਕ ਮਨੁੱਖ ਦੇ ਉੱਪਰ ਅਸਰ ਕਰਦਾ ਹੈ, ਜੀਵ ਆਤਮਾ ਦੇ ਉੱਪਰ ਅਸਰ ਕਰਦਾ ਹੈ, ਇੱਕ ਕਾਮਣ ਤੇ ਅਸਰ ਕਰਦਾ ਹੈ, ਇਸੇ ਤਰ੍ਹਾਂ ਜਿਹੜਾ ਰੱਬ ਦੇ ਘਰ ਦਾ ਜਗਿਆਸੂ ਹੈ, ਜੇ ਉਹ ਮਿਲਿਆ ਹੋਇਆ ਹੈ ਤੇ ਉਹਦੇ ਲਈ ਸਾਰੀਆਂ ਰੁੱਤਾਂ ਹੀ ਬਹਾਰਾਂ ਵਾਲੀਆਂ ਨੇ, ਤੇ ਜੇ ਉਹ ਟੁੱਟਿਆ ਹੋਇਆ ਹੈ ਤੇ ਬਾਹਰ ਭਾਵੇਂ ਉਹਦੇ ਤੇ ਫੁੱਲਾਂ ਦੀ ਵਰਖਾ ਹੁੰਦੀ ਹੋਵੇ, ਉਹ ਅੰਦਰੋਂ ਤਪਿਆ ਰਹਿੰਦਾ ਹੈ, ਅੰਦਰੋਂ ਕਰੁਝਿਆ ਰਹਿੰਦਾ, ਕਿਉਂਕਿ ਉਹਦਾ ਵਿਛੋੜਾ ਪਿਆ ਹੋਇਆ ਹੈ, ਉਹਦਾ ਕੰਤ, ਉਹਦਾ ਵਾਹਿਗੁਰੂ ਦਾ ਪਰਮੇਸ਼ਵਰ ਉਹਦੇ ਤੋਂ ਦੂਰ ਹੈ। ਇਸ ਕਰਕੇ ਬਾਹਰ ਦੀ ਬਣਤਰ ਦੂਜੇ ਨੂੰ ਭੁਲੇਖਾ ਪਾ ਸਕਦੀ ਹੈ, ਪਰ ਅੰਦਰੋਂ ਉਹ ਬਹੁਤ ਦੁਖੀ ਹੈ, ਪੀੜਾ ਵਿੱਚ ਹੈ, ਉਹ ਆਪਣੀ ਵੇਦਨ ਵੀ ਕਿਸੇ ਨੂੰ ਦੱਸ ਨਹੀਂ ਸਕਦੀ ਜੀਵ ਆਤਮਾ। ਇਸ ਸਾਰੇ ਰਾਗ ਦਾ ਜਿਹੜਾ ਪ੍ਰਯੋਜਨ ਹੈ, ਵਿਸ਼ਾ ਹੈ। ਸੋ ਇਸ ਵਾਰ ਵਿੱਚ ਵੀ ਗੁਰੂ ਸਾਹਿਬ ਜੀ ਨੇ ਮੀਂਹ ਦੀ, ਅੰਮ੍ਰਿਤ ਬੂੰਦ ਦੀ, ਬਬੀਹੇ ਦੀ, ਮੋਰਾਂ ਦੀ ਬੜੀ ਗੱਲ ਕੀਤੀ ਹੈ, ਜੋ ਬਰਸਾਤ ਦੇ ਵਿੱਚ ਅਸੀਂ ਦੇਖਦੇ, ਸੁਣਦੇ ਜਾਂ ਮਾਣਦੇ ਹਾਂ, ਉਹਨਾਂ ਚੀਜ਼ਾਂ ਦਾ ਹੀ ਸਤਿਗੁਰਾਂ ਨੇ ਹਵਾਲਾ ਦਿੱਤਾ ਹੈ, ਬਦਲਾਂ ਦਾ ਹਵਾਲਾ ਦਿੱਤਾ ਹੈ,
पिछले कई पौड़ियां विच ही प्रकरण चल रहा है। गुरु कृपा करे आपां इन्हां पावन श्लोकां दी अते पौड़ी दी विचार अज करनी है। आओ विचारां दी रंभता तो पहला रसना नूं पवित्र करदे हुए प्यार सहित उचारण करो जी। सतनाम श्री वाहे गुरु साहिब जियो। फिर कृपा करो उच्चारण करो जी।

वार गुरु नानक देव जी दी है पौड़ियां। श्लोक हुण चल रहे ने गुरु तीसरे पातशाह जी दे, इह छेवीं पौड़ी दा पहला श्लोक है। ऊनव ऊनव आया वरसै लाए झड़ी। गुरु अमरदास सच्चे पातशाह जी कृपा करदे ने कि बरसाती मौसम है, बरसात दी रुत है, ते जदों बरसात दी रुत हुंदी है ना, सावण भादों दा महीना, ये बरसात दा महीना हुंदा है, चमासे दा महीना भी हुंदा है। इस समय अंदर हरियावल हुंदी है, हर पासे मीह वरदा है। असल विच जिस धरती तों ये बाणी उचारण कीती गई है ना, खास करके उस धरती ते ही जदों असी विचरदे हाँ, बैठदे हाँ, उत्थे रहिंदे हाँ, हर बशिंदे दी अपनी भाषा है, अपनी बोली है, अपना कल्चर है। असी भावें उसनू दूर प्रदेशां विच लै ते आउने हाँ क्योंकि आप वसेबा कीता हुंदा है, पर हकीकत यह है जिन्ना चर जो चीज मनुख ने अपने पिंडे ते नहीं हंडाई हुंदी, उसका उनू स्वाद उदा अनुभव हो नहीं सकता। असी उस दौर विचों गुजरे हाँ जिमें जो बजुर्ग ने, पर जे किते यही चीज बाणी नू असी बच्चियां नू सिखाना है, पढ़ाना है, इन्हां दे भाव समझाने ने, इन्हां दे अर्थ समझाने ने, ते बड़ा जरूरी है कि उन्हां दा उत्थों दी भूगोलिक दे बाबत भी जानना। जे उत्थों दे भूगोल बारे वो नहीं जानते ते उस चीज नू समझ नहीं सकते। ये हर थां ते लागू हुंदा है। किसी भी देश का, किसी भी मनुख, किसी भी प्रदेश की धरती की संस्कृति नू तुसी जानना है, किताबां विच जानना होर गल है, पर जे उनू तुसी अपने अंदर उतारना है, अपने अनुभव विच उतारना है, ते उहदे लई इह अत लाजमी है कि उनू उस थां ते जाके आप माणिया जाए, जिया जाए। इतिहासकारां विच बहुत इतिहासकार ऐसे हुंदे ने जिहड़े सच्चे इतिहासकार हुंदे ने ना, वो जदों भी कोई इतिहास लिखते ने, इतिहास लिखण तो पहला जो घटना उन्होंने लिखनी हुंदी है, जिस खिते बारे लिखनी हुंदी है, सच्चा इतिहासकार पहला उन्हां थावां ते जाके आप देखता है, आप महसूस करता है, अनुभव करता है भी वह समा किवें दा होया होएगा, अपनी कल्पना दे नाल अतीत विच जांदा है, की बनिया होएगा, कहो जा वातावरण होएगा, फिर वह अपने अंदर दे जो तसव्वर है उनू कलम राही कागजां ते उतारदा है, ते सुन वाला पढ़न वाले दे उत्ते भी वह चीज असर कर दे। पर जे कोई मनुख सिर्फ व्यापारिक तौर ते जां अपनी डिग्री लैण दे तौर ते लेखक बनना चाहुंदा होवे भी मेरे अगे डॉक्टर लग जाए, डीलेट लग जाए, वह अपने घर दे किसे कोने विच बैठ के ठंडी एसी दी हवा खांदा होया, चाह दियां चुस्कियां लैंदा होया, दस किताबां नूं अपने टेबल ते रख के उन्हां विचों नुक्ते लै करके एक नवीं ग्यारहवीं किताब लिख के सानू परोसे ते आखे भी मैं इतिहास की खोज की है, ना उहदी तसली होनी है ते ना पढ़न वालियां दी तसली होनी। उहदा कारण की है, क्योंकि लिखण वाले ने अपनी लेखनी दे नाल ईमानदारी नहीं वरती, उन्हें चुराया है, उन्हें चोरी कीती है साहित्य दी, ते उस चीज नू पिंडे ते नहीं हंडाया, जो लिखिया देखिया उसनू अपने कलम ते उतार दिता, बस अपनी डिग्री लैण वास्ते, बस अपने नाम अगे डॉक्टर लिखाण वास्ते, अपने आप नू फिलोसफर बनाण वास्ते। अजकल ज्यादातर विद्या दा मियार ऐसा हो गया है कि लोग सिर्फ त सिर्फ अपने अगे ये लाना चाहते ने भी मेरे अगे कोई डिग्री लग जाए, भी मैं पढ़िया लिखिया हाँ, इहदी कोई कीमत नहीं भी है, मैं किवें सिखिया, किवें चुराया, की कीता है, मैं उस धरती ते तल ते जाके ग्राउंड लेवल जाके कोई कर्म काम कीता कि नहीं कीता, बिल्कुल नहीं कीता हुंदा। तां ही पढ़न वाले भी ऐसे ने, सुन वाले भी ऐसे हो जांदे ने, पर सच्चा इतिहासकार, सच्चा कवि, सच्चा लेखक, सच्चा वक्ता जो गल करदा है उहदे गल करन दा वजन तां ही है, उहदे गल करन दा असर ही तां है कि जो उसने क्या होया है उन्हें अपने पिंडे ते हंडाया है, उस रुत नू जिस रुत नू कह रहा है कि उन्हें उस रुत नू माणिया है। हालांकि कल्पना बड़ा सहायता करदी, मदद करदी है, पर कल्पना दे लई भी कुछ सच्चाई तुहाडे पल्ले होनी चाहीदी।
गुरु नानक देव सच्चे पातशाह दतार पिता महाराज ने जो कुछ अपनी बाणी विच उकरिया है, जो गुरु साहब सच्चे पातशाह जी ने अपने श्री मुख तो श्री कंठ तो उचारिया है, वो एक एक शब्द गुरु साहब सच्चे पातशाह जी ने अपने पिंडे ते अपने तन ते हंडाया है, उन्हां दे अनुभव दी बाणी है, धुर की बाणी है, गुरु ग्रंथ साहिब महाराज सच्चे पातशाह जी दी बाणी। सो मैं अर्ज कर रहा सां कि ए जो समा है बरसात दा, सावण ते असीं इत्थे भी मनाया है, मनाण दा अर्थ है सावण दी संगरांद इत्थे भी आरंभ हुई है, भादों भी आउणा है, पर जो भादों दा चौमासा पंजाब दा है वो चौमासा असीं किते होर वेख नहीं सकते, जो सावण दी हरियावल है, जो सावण दी रौनक है, सौण दी रौनक है, वो असीं किते होर नहीं वेख सकते। बहुत वाहिगुरु ने उस धरती नूं नियामतां नाल नवाजिया है कि सारियां रुत्तां असीं उत्थे वेख सकते हैं, माण सकते हैं, ते सानू पता है कि हिमकर रुत्त, हालांकि चलो हिमकर तां बर्फ तां ठंड तां इत्थे भी बड़ी पैंदी है इलाकियां विच, पर उहो जिहा मौसम उहो जिहा रुत्तां जो गुरु साहिब जी ने यह रागां विच लिख दित्तियां जां 12 माह विच लिख दित्तियां, हुण 12 माह इह पंजाब दी धरती दा 12 माह है, पंजाब दी धरती दे 12 माह ने, उत्थों दा अपना रुत्त है, उत्थों दे अपना समा है, ते उहो जे ही तसीर नूं वेख के गुरु साहिबानां ने बाणी उचारण कीती है, पर इहदा भाव इह नहीं कि इस बाणी दा अंतरीव अर्थ नहीं, गुरु के सिख ने अंतरीव अर्थ लैणा है, पर अंतरीवता तो पहला जे असीं उहनूं बाहरी रूप ते नहीं जाणदे, उन्हां उदाहरणां दा ही नहीं पता, उन्हां शब्दां दा ही नहीं पता, ते असीं अंतरीवता तक नहीं पहुंच सकते। जिहदे बाहरी सरूप दा नहीं पता, इहदा बाहर दा आकार की है, उहदे असीं अंदर दे अनुभव नूं किवें जाणा। सो गुरु साहिब सच्चे पातशाह जी ने यह जो कुछ उचारण किया अपनी बाणी विच, सारा कुछ अपनी अखीं देखिया है, अखीं डिठा हाल है, दतार पिता महाराज जी कृपा करदे ने, बरखा रुत्त दा चित्रण करदे ने, ऊनव ऊनव आया, ऊनव दा अर्थ हुंदा नीवा होके आउणा, जदों भी पंजाब दी धरती ते बरखा दी रुत्त हुंदी है, बदल काले हुंदे ने, घटा वाले हुंदे ने, ते उह नीवे होके चलदे ने, जिन्हां ने वरसना हुंदा है ना उह नीवे होके वरसदे, ते कई तरह दे बदल ने, जिहड़े बदल ने मीह पाणा है उहदा भी अपना आकार, उहदा भी अपना रूप है, जिन्हें झड़ी लानी है, झड़ी दा अर्थ है झड़ी शब्द आया, झड़ी दा अर्थ है जिहड़ा हुण कई दिन नहीं हटेगा, कई दिन लगातार चलेगा, उहनूं झड़ी लाना कह देंदे ने, कुछ मीह कोई बदल ऐसा हुंदा छराटा मारना, छराटे दा अर्थ है बदली आई है, उहने इकदम जोर दी मीह पाणा है ते चले जाणा है, उस तों बाद धरती नूं होर ज्यादा तपा देंदा है, धरती उह जिहड़ी है धरती ठंडी नहीं हुंदी, उह धरती दा सेक होर प्रगट कर देंदा है, पर जिहड़ी झड़ी है ਉਹ ਧਰਤੀ ਦੇ ਤਹਿ ਤੱਕ ਜਾਂਦਾ ਹੈ ਪਾਣੀ ਤੇ ਧਰਤੀ ਨੂੰ ਅੰਦਰੋਂ ਠੰਡਾ ਕਰ ਦੇਣਾ। ਗੁਰੂ ਸਾਹਿਬ ਜੀ ਨੇ ਮੀਂਹ ਦੀ ਉਦਾਹਰਣ ਲੈ ਕਰਕੇ ਸਿੱਖ ਦੀ ਮਨੁੱਖ ਦੇ ਅੰਦਰ ਦੀ ਦਸ਼ਾ ਨੂੰ ਬਿਆਨ ਕੀਤਾ ਕਿ ਕਈ ਵਾਰੀ ਮਨੁੱਖ ਧਾਰਮਿਕ ਤੌਰ ਤੇ ਜਦੋਂ ਇਹਦੇ ਤੇ ਕਿਰਪਾ ਹੁੰਦੀ ਹੈ ਨਾ, ਕਈ ਵਾਰੀ ਮਿਹਰ ਦਾ ਛਰਾਟਾ ਵੱਜਦਾ ਹੈ, ਮਿਹਰ ਦਾ ਛਰਾਟਾ ਵੱਜਣਾ ਕੋਈ ਰੱਬ ਦੀ ਕਿਰਪਾ, ਕੋਈ ਬਖਸ਼ਿਸ਼ ਹੁੰਦੀ ਹੈ, ਕੋਈ ਗੁਣ ਅੱਗੇ ਆ ਜਾਂਦਾ, ਛਰਾਟਾ ਵੱਜਦਾ ਹੈ ਇਹਦੇ ਉੱਤੇ, ਪਰ ਉਹ ਹੋਰ ਤਪ ਜਾਂਦਾ, ਹੋਰ ਅੰਦਰੋਂ ਅੰਦਰ ਦਾ ਉਬਾਲਾ ਬਾਹਰ ਨਿਕਲ ਆਉਂਦਾ ਹੈ, ਕੋਈ ਬਖਸ਼ਿਸ਼ ਹੋ ਜਾਏ ਪਚਦੀ ਨਹੀਂ, ਕੋਈ ਕਿਰਪਾ ਹੋ ਜਾਏ ਇਹਦੇ ਕੋਲ ਜਰੀ ਨਹੀਂ ਜਾਂਦੀ, ਪਰ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਤੇ ਵਾਹਿਗੁਰੂ ਦੇ ਨਾਮ ਦੀ ਝੜੀ ਲੱਗਦੀ ਹੈ ਉਹ ਕਿਰਪਾ ਨੂੰ ਜਜ਼ਬ ਕਰ ਲੈਂਦੇ ਨੇ, ਮੀਂਹ ਰਾਹੀਂ ਸਤਿਗੁਰਾਂ ਨੇ ਬੜਾ ਉਪਦੇਸ਼ ਦਿੱਤਾ ਹੈ। ਸੋ ਗੁਰੂ ਸਾਹਿਬ ਜੀ ਕਿਰਪਾ ਇੱਥੇ ਕਰਦੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਰੂਪੀ ਜੋ ਬੱਦਲ ਹੈ, ਗੁਰੂ ਰੂਪੀ ਉਪਦੇਸ਼ ਦਾ ਜੋ ਬੱਦਲ ਹੈ, ਜੋ ਭਾਵ ਅਰਥ ਅਸੀਂ ਕਰਾਂਗੇ, ਊਨਵ ਊਨਵ ਆਇਆ, ਗੁਰੂ ਤਾਂ ਬੜਾ ਨੇੜੇ ਹੋ ਕਰਕੇ ਮਿਲਦਾ, ਗੁਰੂ ਤਾਂ ਬੜਾ ਨਜ਼ਦੀਕ ਹੋ ਕਰਕੇ ਬਖਸ਼ਿਸ਼ ਕਰਨ ਵਾਸਤੇ ਆਉਂਦਾ, ਬਸ ਫਰਕ ਕਿੱਥੇ ਪੈਂਦਾ ਵੀ ਜਿਹਦੇ ਤੇ ਉਸਨੇ ਵਰਨਾ ਹੈ ਉਹ ਵਰਨ ਵਾਲਾ ਵੀ ਉਹਦੇ ਦਾ ਉਹਦਾ ਪਾਤਰ ਹੈ ਕਿ ਨਹੀਂ ਹੈ। ਅਸੀਂ ਸਾਰੇ ਇੱਕ ਗੱਲ ਸੁਣਦੇ ਹਾਂ ਵੀ ਬਾਰਿਸ਼ ਪੈਂਦੀ ਹੈ ਜਦੋਂ ਤੇ ਸਾਰੇ ਰੁੱਖ ਬੂਟੇ ਹਰੇ ਹੋ ਜਾਂਦੇ ਨੇ, ਇਹ ਗੱਲ ਗਲਤ ਹੈ। ਮੀਂਹ ਪੈਣ ਦੇ ਨਾਲ ਬਹੁਤੇ ਬੂਟੇ, ਬਹੁਤੀ ਵਨਸਪਤੀ ਹਰੀ ਹੁੰਦੀ ਹੈ, ਪਰ ਇੱਕ ਬੂਟਾ ਹੈ ਬੜਾ ਹਰਾ ਭਰਾ ਹੁੰਦਾ, ਮੀਂਹ ਪੈਣ ਤੇ ਸੜ ਜਾਂਦਾ, ਉਹਨੂੰ ਕਿਹਾ ਜਾਂਦਾ ਅੱਕ ਦਾ ਬੂਟਾ। ਕਦੀ ਦੇਖੋ ਜਦੋਂ ਵੀ ਮੀਂਹ ਪਏਗਾ, ਸਾਉਣ ਦਾ ਮਹੀਨਾ ਹੋਏਗਾ, ਅੱਕ ਦਾ ਬੂਟਾ ਬਿਲਕੁਲ ਗਲ ਜਾਏਗਾ, ਸੜ ਜਾਏਗਾ, ਤੇ ਜਦੋਂ ਔੜ ਲੱਗੀ ਹੋਵੇ,
ਔੜ ਦਾ ਅਰਥ ਹੈ ਜੇਠ ਹਾੜ ਦੀ ਤਪਸ਼ ਹੁੰਦੀ ਹੈ, ਸਾਰੇ ਬੂਟੇ ਸੁੱਕ ਜਾਂਦੇ ਨੇ, ਸੜ ਜਾਂਦੇ ਨੇ, ਪੱਤੇ ਝੜ ਜਾਂਦੇ ਨੇ, ਪਰ ਅੱਕ ਦਾ ਬੂਟਾ ਜਿਹੜਾ ਉਹ ਹਰਿਆ ਭਰਿਆ ਰਹਿੰਦਾ, ਕਦੀ ਔੜ ਵਿੱਚ ਉਹ ਕਦੀ ਵੀ ਸੁੱਕਦਾ ਨਹੀਂ, ਕਦੀ ਵੀ ਉਹਦੇ ਪੱਤੇ ਸੁੱਕਦੇ ਨਹੀਂ, ਉਹਦੇ ਪੱਤੇ ਕਾਲੇ ਨਹੀਂ ਪੈਂਦੇ, ਪੀਲੇ ਨਹੀਂ ਪੈਂਦੇ, ਝੜਦੇ ਨਹੀਂ, ਉਹਦੇ ਪੱਤੇ ਸਗੋਂ ਬੜੇ ਮੋਟੇ ਤਾਜ਼ੇ ਤੇ ਹਰੇ ਭਰੇ ਹੁੰਦੇ ਨੇ। ਉਹ ਔੜ ਵਿੱਚ ਹਰਿਆ ਭਰਿਆ ਰਹਿੰਦਾ, ਜਦੋਂ ਮੀਂਹ ਪੈਂਦਾ ਉਹ ਸੜ ਜਾਂਦਾ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਇਸੇ ਤਰ੍ਹਾਂ ਜਿਹੜਾ ਗੁਰਮੁਖ ਹੈ ਨਾ, ਗੁਰਮੁਖ ਆਹ ਸਾਰੀ ਬਨਸਪਤੀ ਵਰਗਾ, ਜਦੋਂ ਗੁਰੂ ਦੀ ਰਹਿਮਤ ਦੀ ਵਰਖਾ ਹੁੰਦੀ ਹੈ ਤੇ ਉਹਦਾ ਹਿਰਦਾ, ਸਿੱਖ ਦਾ ਹਿਰਦਾ ਜਿਹੜਾ ਹੈ, ਬਾਣੀ ਦੀ ਵਰਖਾ ਨਾਲ, ਕੀਰਤਨ ਦੀ ਵਰਖਾ ਨਾਲ, ਗੁਰਮਤ ਦੀ ਵਰਖਾ ਦੇ ਨਾਲ ਖਿੜ ਜਾਂਦਾ ਹੈ। ਮੌਲੀ ਧਰਤੀ ਮੌਲਿਆ ਆਕਾਸ਼, ਘੱਟ ਘੱਟ ਮੌਲਿਆ ਆਤਮ ਪ੍ਰਗਾਸ। ਮੌਲਿਆ ਦਾ ਅਰਥ ਹੈ ਖਿੜ ਜਾਣਾ, ਕਿ ਉਹਦਾ ਅੰਦਰ ਖਿੜ ਜਾਂਦਾ ਹੈ, ਉਹਦਾ ਸਰੀਰ ਖਿੜ ਜਾਂਦਾ ਹੈ, ਉਹਦਾ ਘੱਟ ਘੱਟ ਖਿੜ ਜਾਂਦਾ ਹੈ, ਜਿਹਦੇ ਉੱਤੇ ਗੁਰੂ ਰਹਿਮਤ ਦੀ ਬਾਰਿਸ਼ ਹੁੰਦੀ ਹੈ। ਤੇ ਗੁਰੂ ਸਦਾ ਬਾਰਿਸ਼ ਕਰਦਾ, ਬੱਦਲ ਦਾ ਕੰਮ ਤੇ ਵਰਨਾ ਹੀ ਹੈ ਨਾ, ਉਹ ਸਦਾ ਹੀ ਬੱਦਲ ਬਣ ਕੇ ਆਉਂਦਾ, ਵਰਦਾ ਹੈ। ਪਰ ਅਸੀਂ ਦੇਖਣਾ ਕਿ ਅਸੀਂ ਕਿਹੜਾ ਬੂਟਾ ਹਾਂ, ਅਸੀਂ ਚੰਦਨ ਦਾ ਬੂਟਾ ਹਾਂ ਕਿ ਅਸੀਂ ਅੱਕ ਦੇ ਬੂਟੇ ਹਾਂ। ਅੱਕ ਦਾ ਬੂਟਾ ਹੈ ਤੇ ਉਹ ਔੜ ਵਿੱਚ ਹਰਿਆ ਭਰਿਆ ਹੋਏਗਾ। ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਇੱਕ ਹੋਰ ਬਿਰਤੀ ਦੱਸੀ ਹੈ, ਗੁਰਮੁਖ ਦੀ ਬਿਰਤੀ ਨੂੰ ਹੰਸ ਬਿਰਤੀ ਕਿਹਾ ਤੇ ਮਨਮੁਖ ਦੀ ਬਿਰਤੀ ਨੂੰ ਬਗਲੇ ਦੀ ਬਿਰਤੀ ਕਿਹਾ। ਤੇ ਦਤਾਰ ਜੀ ਨੇ ਕਿਰਪਾ ਕੀਤੀ ਹੈ, ਕਹਿੰਦੇ ਹੰਸਾਂ ਹੀਰਾ ਮੋਤੀ ਚੁਗਣਾ, ਬਗ ਡੱਡਾਂ ਭਾਲਣ ਜਾਏ। ਕਹਿੰਦੇ ਹੁਣ ਹੰਸ ਦੇ ਅੱਗੇ ਡੱਡੀ ਆ ਜਾਏ, ਉਹਨੇ ਨਹੀਂ ਖਾਣੀ, ਉਹਨੇ ਮੋਤੀ ਚੁਗਣਾ, ਤੇ ਬਗਲੇ ਦੇ ਅੱਗੇ ਮੋਤੀ ਆ ਜਾਏ, ਉਹਨੂੰ ਮੋਤੀ ਦੀ ਕੋਈ ਕੀਮਤ ਨਹੀਂ, ਉਹਨੇ ਡੱਡੀ ਨੂੰ ਖਾਣਾ, ਮੱਛੀ ਨੂੰ ਖਾਣਾ। ਕਹਿੰਦੇ ਗੁਰਮੁਖ ਤੇ ਮਨਮੁਖ ਬਗਲੇ ਤੇ ਹੰਸ ਵਰਗੇ ਨੇ, ਗੁਰਮੁਖ ਨੇ ਮੋਤੀ ਰੂਪੀ ਸ਼ਬਦ ਹੀ ਚੁਗਣਾ, ਉਹ ਜਿੱਥੇ ਵੀ ਜਾਏਗਾ ਜਿੱਥੇ ਵੀ ਰਹੇਗਾ ਉਹਨੇ ਬਾਣੀ ਦਾ ਆਸਰਾ ਬਾਣੀ ਦੀ ਓਟ ਲੈਣੀ ਹੈ, ਤੇ ਮਨਮੁਖ ਜਿੱਥੇ ਵੀ ਜਾਏਗਾ ਉਹਨੇ ਡੱਡੀਆਂ ਭਾਲਣੀਆਂ ਨੇ, ਭਾਵ ਕਿ ਉਹਨੇ ਮਨਮੁਖਤਾ, ਕੂੜ, ਨਿੰਦਿਆ, ਵਿਕਾਰ ਇਹਨਾਂ ਦੀ ਚੈਨ ਕਰਨਾ, ਇਹਨਾਂ ਨੂੰ ਚੂਜ਼ ਕਰਨਾ, ਉਹਦੀ ਆਪਣੀ ਖੁਰਾਕ ਹੈ, ਉਹਨੇ ਆਪਣਾ ਮਨ ਪ੍ਰਚਾਵਾ ਕਰਨਾ, ਤੇ ਗੁਰਮੁਖ ਦੀ ਆਪਣੀ ਖੁਰਾਕ ਹੈ। ਥਾਂ ਕੋਈ ਵੀ ਹੋ ਸਕਦਾ, ਕਿਤੇ ਵੀ ਹੋ ਸਕਦਾ, ਪਾਣੀ ਚ ਹੀ। ਹੁਣ ਮਾਨ ਸਰੋਵਰ ਦੀ ਗੱਲ ਕੀਤੀ ਹੈ, ਪਾਣੀ ਹੈ, ਤਾਲ ਹੈ, ਤਾਲ ਵਿੱਚ ਹੀ ਸਾਰਾ ਕੁਝ ਮਿਲਦਾ ਨਾ, ਸਮੁੰਦਰ ਵਿੱਚ ਹੀ ਸਾਰੀਆਂ ਜੀਵ ਰਹਿੰਦੇ ਨੇ, ਤੇ ਸਮੁੰਦਰ ਵਿੱਚ ਹੀ ਮੋਤੀ ਪੈਦਾ ਹੁੰਦੇ ਨੇ, ਸਮੁੰਦਰ ਵਿੱਚ ਲਾਲ ਪੈਦਾ ਹੁੰਦੇ ਨੇ, ਬਸ ਜਿਹੜਾ ਟੰਡਾਊ ਕਿਸ ਚੀਜ਼ ਦਾ ਹੈ, ਪਾਤਰ ਕਿਸ ਚੀਜ਼ ਦਾ ਹੈ, ਉਸਨੂੰ ਇਹ ਮਿਲਣਾ ਹੈ। ਗੁਰੂ ਦੀ ਮਿਹਰ ਦੀ ਵਰਖਾ ਹੁੰਦੀ ਹੈ। ਮੈਂ ਤਾਂ ਕਹਿ ਰਿਹਾ, ਕਈ ਵਾਰੀ ਅਸੀਂ ਕਿਸੇ ਦੂਸਰੇ ਨੂੰ ਵੇਖ ਕੇ ਨਾ ਇਹ ਸ਼ਿਕਵਾ ਕਰਦੇ ਹਾਂ, ਗਿਲਾ ਕਰਦੇ ਹਾਂ, ਵੇਖੋ ਜੀ ਗੁਰੂ ਨੇ ਉਹਨੂੰ ਤਾਂ ਬਹੁਤ ਦੇ ਦਿੱਤਾ, ਗੁਰੂ ਦੀ ਉਹਦੇ ਤੇ ਬੜੀ ਕਿਰਪਾ, ਮੇਰੇ ਤੇ ਕਿਉਂ ਨਹੀਂ ਕਿਰਪਾ, ਮੈਂ ਵੀ ਤਾਂ ਉਹਦੇ ਵਾਂਗੂ ਸਿੱਖ ਹਾਂ, ਮੈਂ ਵੀ ਤਾਂ ਉਹਦੇ ਵਾਂਗੂ ਜਾ ਕੇ ਸੇਵਾ ਕਰਦਾ, ਮੈਂ ਉਹਦੇ ਤੋਂ ਜ਼ਿਆਦਾ ਜਾ ਕੇ ਗੁਰਦੁਆਰੇ ਬੈਠਦਾ ਹਾਂ, ਮੈਂ ਉਹਦੇ ਤੋਂ ਜ਼ਿਆਦਾ ਬਾਣੀ ਪੜ੍ਹਦਾ ਹਾਂ, ਮੈਂ ਉਹਦੇ ਤੋਂ ਜ਼ਿਆਦਾ ਦਾਨ ਪੁੰਨ ਕਰਦਾ। ਕਈ ਵਾਰੀ ਅਸੀਂ ਆਪਣੇ ਆਪ ਨੂੰ ਦੂਸਰੇ ਦੇ ਨਾਲ ਤੁਲਨਾ ਦਿੰਦੇ ਹਾਂ, ਕੰਪੇਅਰ ਕਰਦੇ ਹਾਂ ਵੀ ਉਹਨੂੰ ਜ਼ਿਆਦਾ ਮਿਲਿਆ, ਮੈਨੂੰ ਘੱਟ ਮਿਲਿਆ, ਕਿਉਂ ਗੁਰੂ ਨੇ ਵਿਤਕਰਾ ਕੀਤਾ, ਕਿਉਂ ਪ੍ਰਭੂ ਨੇ ਵਿਤਕਰਾ ਕੀਤਾ। ਤੇ ਇਹਦਾ ਅਰਥ ਇਹੀ ਹੈ ਭਾਈ, ਗੁਰੂ ਜੀ ਦੀ ਵਰਸ਼ਾ, ਗੁਰੂ ਦੀ ਰਹਿਮਤ ਜਿਹੜੀ ਹੈ ਉਹ ਸਾਰੀ ਧਰਤੀ ਤੇ ਇੱਕੋ ਜਿਹੀ ਹੁੰਦੀ ਹੈ, ਸਾਰਿਆਂ ਦੀ ਇੱਕੋ ਜਿਹੀ ਹੁੰਦੀ ਹੈ। ਪਰ ਦੇਖੋ ਜਦੋਂ ਮੀਂਹ ਪੈਂਦਾ ਹੈ, ਟਿੱਬਿਆਂ ਦਾ ਪਾਣੀ ਵੀ ਜਿਹੜਾ ਨਿਵਾਣ ਤੇ ਆ ਜਾਂਦਾ ਹੈ। ਇਹਦਾ ਭਾਵ ਹੈ ਕਿ ਜੇ ਅਸੀਂ ਹੰਕਾਰੀ ਹਾਂ, ਜੇ ਅਸੀਂ ਬੁਰਿਆਈਆਂ ਦੇ ਉਪਾਸ਼ਕ ਹਾਂ, ਜੇ ਮਨ ਨੀਵੇਂ ਦੇ ਹਾਂ, ਬੁਰੇ ਖਿਆਲਾਂ ਦੇ ਹਾਂ, ਹੰਕਾਰ ਦੇ ਟਿੱਬੇ ਸਾਡੇ ਅੰਦਰ ਨੇ, ਤੇ ਵਰਖਾ ਸਾਡੇ ਤੇ ਵੀ ਹੁੰਦੀ ਹੈ, ਪਰ ਉਹ ਪਾਣੀ ਸਾਰਾ ਝੜ ਕੇ ਜਿਹੜਾ ਹੈ ਨਿਵਾਣ ਵਿੱਚ ਆ ਜਾਂਦਾ ਹੈ, ਉਹ ਨਿਮਰਤਾ ਵਾਲੇ ਨੂੰ ਮਿਲ ਜਾਂਦਾ ਹੈ, ਉਹ ਭਲੇ ਪੁਰਸ਼ ਨੂੰ ਸਾਡਾ ਵੀ ਫਲ ਮਿਲ ਜਾਂਦਾ ਹੈ। ਇਸ ਕਰਕੇ ਵਰਖਾ ਦਾ ਕਸੂਰ ਨਹੀਂ, ਪਾਣੀ ਦੇ ਵਰਨ ਦਾ ਕਸੂਰ ਨਹੀਂ, ਕਸੂਰ ਟਿੱਬੇ ਦਾ ਹੈ ਕਿ ਅਸੀਂ ਟਿੱਬੇ ਤੋਂ ਪਹਿਲਾਂ। ਅੱਜ ਤਾਂ ਸਮਾਂ ਹੋਰ ਹੈ, ਪੁਰਾਣੇ ਸਮਿਆਂ ਦੇ ਅੰਦਰ ਜਿਹੜੇ ਖਿੱਤਾ ਕਰਨ ਵਾਲੇ, ਖੇਤੀ ਕਰਨ ਵਾਲੇ ਲੋਕ ਸਨ, ਬਰਸਾਤਾਂ ਦੇ ਦਿਨਾਂ ਵਿੱਚ, ਕਿਉਂਕਿ ਇਹਨਾਂ ਦਿਨਾਂ ਵਿੱਚ ਹਾੜੀ ਤੇ ਸੌਣੀ ਦੋ ਫਸਲਾਂ ਹੁੰਦੀਆਂ ਸਨ, ਹਾੜੀ ਦੀ ਜਿਹੜੀ ਫਸਲ ਲੱਗਦੀ ਹੁੰਦੀ ਸੀ, ਇਹਨਾਂ ਦਿਨਾਂ ਵਿੱਚ ਬਾਰਿਸ਼ ਆਉਂਦੀ ਸੀ, ਤੇ ਉਹ ਕੀ ਕਰਦੇ ਸਨ, ਕਿਸਾਨ ਜ਼ਿਮੀਂਦਾਰ ਭਰਾ ਆਪਣੇ ਖੇਤਾਂ ਨੂੰ ਅੰਦਰੋਂ ਇੱਕ ਬਰਾਬਰ ਕਰ ਲੈਂਦਾ ਸੀ, ਟਿੱਬੇ ਲਾ ਖਤਮ ਕਰ ਦਿੰਦਾ ਸੀ, ਤੇ ਆਲੇ ਦੁਆਲੇ ਜਿਹੜੀਆਂ ਵੱਟਾਂ ਹੁੰਦੀਆਂ ਸਨ, ਮਿਆਲਾਂ, ਉਹਨਾਂ ਨੂੰ ਉੱਚੀਆਂ ਕਰ ਲੈਂਦਾ ਸੀ, ਆਪਣਾ ਖੇਤ ਅੰਦਰੋਂ ਨੀਵਾਂ ਪੱਧਰਾ ਕਰ ਲੈਣਾ, ਤੇ ਬਾਹਰ ਤੋਂ ਵੱਟਾਂ ਉੱਚੀਆਂ ਕਰ ਲੈਣੀਆਂ, ਕਿਉਂ ਵੀ ਮੀਂਹ ਪੈਣਾ ਹੈ,
ਤੇ ਕੋਈ ਵੀ ਐਸਾ ਖਿੱਤਾ ਨਾ ਬਚੇ, ਕੋਈ ਵੀ ਐਸਾ ਪਾੜਾ ਨਾ ਹੋਵੇ ਕਿ ਜਿਹਦੇ ਤੇ ਮੀਂਹ ਨਾ ਪਵੇ, ਪਾਣੀ ਨਾ ਜਾਏ, ਜਾਏ ਤੇ ਸਰਕ ਜਾਏ ਤੇ ਉੱਥੇ ਫਸਲ ਨਾ ਹੋਵੇ। ਤਾਂ ਇਸ ਕਰਕੇ ਸਿਆਣਾ ਜ਼ਿਮੀਦਾਰ ਆਪਣੇ ਖੇਤ ਨੂੰ ਇੱਕ ਸਾਰ ਕਰਦਾ ਸੀ ਤੇ ਖੇਤ ਦੇ ਆਲੇ ਦੁਆਲੇ ਦੀਆਂ ਵੱਟਾਂ ਕਿ ਦੂਜੇ ਦੇ ਪਾਸੇ ਨਾ ਚਲਾ ਜਾਏ। ਗੁਰੂ ਸਾਹਿਬ ਜੀ ਨੇ ਤੀਸਰੇ ਪਾਤਸ਼ਾਹ ਦੇ ਬਚਨ ਹੈ ਸ਼ਾਇਦ ਗੌੜੀ ਰਾਗ ਅੰਦਰ, ਖੇਤ ਮਿਆਲਾਂ ਉੱਚੀਆਂ ਕਰ ਨਿਰਨਾ ਉੱਚਾ, ਘਰ ਨਿਰਨਾ ਉੱਚਾ। ਇਹਦਾ ਮਤਲਬ ਕਿ ਖੇਤ ਮਿਆਲਾਂ ਉੱਚੀਆਂ, ਕਿ ਆਪਣੇ ਖੇਤ ਦੀਆਂ ਵੱਟਾਂ ਉੱਚੀਆਂ ਕਰ ਲੈ, ਬਾਹਰੋਂ ਇਹਨੂੰ ਉੱਚਾ ਬਣਾ ਲੈ ਪਰ ਅੰਦਰੋਂ ਇਹਨੂੰ ਸਮਤਲ ਬਣਾ ਲੈ। ਕਿਉਂ? ਦੇਖ ਕਿ ਉਹ ਬੱਦਲ ਵਰ ਰਿਹਾ ਹੈ, ਬੱਦਲ ਆ ਰਿਹਾ ਹੈ, ਤੇ ਜੇ ਸਮਾਂ ਰਹਿੰਦਿਆਂ ਤੂੰ ਆਪਣੇ ਆਪ ਨੂੰ ਸਮਤਲ ਨਾ ਕੀਤਾ, ਪੱਧਰਾ ਨਾ ਕੀਤਾ, ਬਾਰਿਸ਼ ਤਾਂ ਪਏਗੀ ਪਰ ਬਾਰਿਸ਼ ਪੈਣ ਤੋਂ ਬਾਅਦ ਵੀ ਤੂੰ ਸੁੱਕੇ ਦਾ ਸੁੱਕਾ ਰਹਿ ਜਾਏਗਾ, ਬਾਰਿਸ਼ ਪੈਣ ਤੋਂ ਬਾਅਦ ਵੀ ਤੂੰ ਉਹਦੀ ਕਿਰਪਾ ਦਾ ਪਾਤਰ ਨਹੀਂ ਬਣੇਗਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਉਹ ਵਾਹਿਗੁਰੂ ਪਰਮੇਸ਼ਵਰ ਰੂਪ ਬੱਦਲ, ਉਹ ਮੇਘ ਆਇਆ ਹੈ, ਨੀਵਾਂ ਹੋ ਕੇ ਆਇਆ ਤੇਰੇ ਤੇ ਕਿਰਪਾ ਕਰਨ ਵਾਸਤੇ। ਵਰਸੈ, ਵਰਸੈ ਦਾ ਅਰਥ ਹੈ ਬਾਰਿਸ਼ ਪੈ ਰਹੀ ਹੈ, ਮੀਂਹ ਪੈ ਰਿਹਾ, ਉਹਨੂੰ ਵਰਨਾ ਕਹਿੰਦੇ ਨੇ, ਮੀਂਹ ਵਰ ਰਿਹਾ ਹੈ ਪੈਣਾ। ਲਾਏ ਝੜੀ, ਝੜੀ ਦਾ ਅਰਥ ਹੈ ਨਿਰੰਤਰ, ਲਗਾਤਾਰ, ਕੰਟੀਨਿਊ, ਉਹ ਚੱਲ ਰਿਹਾ ਹੈ, ਝੜੀ ਲੱਗ ਗਈ ਹੈ, ਸੱਤ ਸੱਤ ਦਿਨ, ਪੰਦਰਾਂ ਪੰਦਰਾਂ ਦਿਨ ਦੀ ਝੜੀ ਲੱਗ ਜਾਂਦੀ ਹੈ। ਕਹਿੰਦੇ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਦੀ ਝੜੀ ਲੱਗੀ ਹੋਈ ਹੈ, ਪਰਮਾਤਮਾ ਦੇ ਨਾਮ ਦੀ ਵਰਖਾ ਹੋ ਰਹੀ ਹੈ, ਤੇ ਉਸ ਵਰਖਾ ਵਿੱਚ ਹੁਣ ਤੂੰ ਭਿੱਜਣਾ ਹੀ ਨਹੀਂ ਚਾਹੁੰਦਾ, ਤੂੰ ਡਰ ਕੇ ਬਹਿ ਜਾਏ ਘਰ ਆਪਣੇ, ਤੂੰ ਡਰ ਕੇ ਆਪਣੇ ਉੱਤੇ ਕੁਝ ਆਸਰਾ ਲੈ ਲਏ ਕਿ ਇਹ ਬਾਰਿਸ਼ ਮੈਨੂੰ ਭਿਉਂ ਦੇਗੀ। ਤੇ ਫਿਰ ਦਤਾਰ ਪਿਤਾ ਜੀ ਕਹਿਣ ਲੱਗੇ ਤੂੰ ਉਸ ਬਾਰਿਸ਼ ਦਾ ਆਨੰਦ ਨਹੀਂ ਮਾਣ ਸਕਦਾ। ਦੋ ਤਿੰਨ ਗੱਲਾਂ ਹੁੰਦੀਆਂ ਨੇ, ਜਦੋਂ ਕੋਈ ਵੀ ਚੀਜ਼ ਹੁੰਦੀ ਹੈ ਉਹਦੇ ਵਿੱਚ ਮਨੁੱਖ ਆਪਣੇ ਕਿਰਦਾਰ ਨੂੰ ਵਹਿੰਦਾ, ਆਪਣੇ ਥਾਂ ਨੂੰ ਵਹਿੰਦਾ, ਆਪਣੀ ਉਮਰ ਨੂੰ ਵਹਿੰਦਾ ਕਿ ਮੈਂ ਇਸ ਉਮਰ ਦਾ ਹਾਂ, ਮੈਂ ਇਸ ਪਦਵੀ ਤੇ ਹਾਂ, ਮੈਂ ਆ ਥਾਂ ਤੇ ਰਹਿੰਦਾ ਹਾਂ, ਤੇ ਇਹ ਜੋ ਮਾਹੌਲ ਬਣਿਆ ਹੋਇਆ ਹੈ ਕਿ ਮੈਂ ਇਹਦੇ ਵਿੱਚ ਜਾ ਸਕਦਾ। ਸਭ ਤੋਂ ਪਹਿਲਾਂ ਮਨੁੱਖ ਦੀ ਇਉਂ ਕਹਿ ਲਈ ਵੀ ਸ਼ਰਮ, ਹਯਾ ਉਹਨੂੰ ਰੋਕਦੀ ਹੈ, ਉਹਦੀ ਪਦਵੀ ਉਹਨੂੰ ਰੋਕਦੀ ਹੈ, ਲੋਕ ਲੱਜਾ ਉਹਨੂੰ ਰੋਕਦੀ ਹੈ ਕਿ ਇਹ ਚੀਜ਼ਾਂ ਤੇਰੇ ਲਈ ਨਹੀਂ ਬਣੀਆਂ। ਪਰ ਜਿਹੜਾ ਸਭ ਕੁਝ ਤਿਆਗ ਦਿੰਦਾ, ਹੁਣ ਬੱਚਾ ਹੈ, ਬੱਚੇ ਦੀ ਕੋਈ ਪਦਵੀ ਨਹੀਂ, ਬੱਚੇ ਲਈ ਕੋਈ ਲੋਕ ਲੱਜਾ ਨਹੀਂ, ਬੱਚੇ ਲਈ ਕੋਈ ਜ਼ਿੰਦਗੀ ਦੇ ਅੰਦਰ ਉਤਾਰ ਚੜਾਅ ਵਾਲੀ ਗੱਲ ਨਹੀਂ, ਕੋਈ ਉਹਨੂੰ ਕਿਸੇ ਦੀ ਰੋਕ ਦੀ ਪਰਵਾਹ ਨਹੀਂ, ਉਹ ਜਿਉਂ ਹੀ ਬਾਰਿਸ਼ ਹੋਏਗੀ, ਝੜੀ ਵਰੇਗੀ, ਉਹ ਬਾਹਰ ਜਾ ਕਰਕੇ ਖੇਡਦਾ, ਆਨੰਦ ਲੈਂਦਾ ਹੈ, ਝੜੀ ਦਾ ਆਨੰਦ ਲੈਂਦਾ ਹੈ। ਇਹਦਾ ਭਾਵ ਇਹ ਹੈ ਕਿ ਗੁਰਬਾਣੀ ਦਾ, ਕੀਰਤਨ ਦਾ, ਗੁਰੂ ਦੇ ਸਮਾਗਮ ਦਾ ਜਦੋਂ ਝੜੀ ਲੱਗਦੀ ਹੈ ਤੇ ਕੁਝ ਲੋਕ ਜਿਹੜੇ ਨੇ ਉਹ ਅਨਭੋਲ ਬੱਚਿਆਂ ਦੀ ਤਰ੍ਹਾਂ ਆਉਂਦੇ ਨੇ, ਆਪਣੀਆਂ ਪਦਵੀਆਂ ਭੁਲਾ ਕੇ, ਆਪਣੇ ਇਉਂ ਕਹਿ ਲਈਏ ਤਗਮੇ ਉਤਾਰ ਕੇ, ਆਪਣੇ ਅੰਦਰ ਦੀ ਸ਼ਰਮ ਹਯਾ ਨੂੰ ਉਤਾਰ ਕੇ ਉਹ ਗੁਰੂ ਦੇ ਨੇੜੇ ਆਉਂਦੇ ਨੇ, ਤੇ ਵਾਹਿਗੁਰੂ ਦੀ ਬਰਸਾ, ਵਾਹਿਗੁਰੂ ਦੀ ਕਿਰਪਾ ਉਹਨਾਂ ਤੇ ਵਾਪਰਦੀ ਹੈ। ਤੇ ਜਿਹੜੇ ਲਾਜ ਨਹੀਂ ਤਜਦੇ, ਕਿਉਂਕਿ ਗੁਰੂ ਸਾਹਿਬ ਨੇ ਕਿਹਾ ਤਜ ਲਾਜ ਲੁਕਾਨੀ, ਲਾਜ ਤਜਣੀ ਪੈਂਦੀ ਹੈ ਲੋਕਾਂ ਦੀ, ਤੁਸੀਂ ਕੁਝ ਵੀ ਪ੍ਰਾਪਤ ਕਰਨਾ, ਜੇ ਤੁਸੀਂ ਲੋਕ ਲੱਜਾ ਵਿੱਚ ਵੱਜ ਜਾਓਗੇ, ਲੋਕ ਲੱਜਾ ਸਦਾ ਹੀ ਮਨੁੱਖ ਦੇ ਪੈਰ ਦਾ ਤਾਲਾ ਹੈ, ਜੰਜੀਰ ਹੈ, ਰੁਕਾਵਟ ਹੈ, ਉਹ ਕਦੀ ਮਨੁੱਖ ਨੂੰ ਅੱਗੇ ਨਹੀਂ ਵਧਣ ਦਿੰਦੀ। ਲੋਕ ਲੱਜਾ ਤਿਆਗ ਕੇ ਹੀ ਤੁਸੀਂ ਆਪਣੇ ਕੰਤ, ਆਪਣੇ ਵਾਹਿਗੁਰੂ, ਆਪਣੇ ਪਰਮੇਸ਼ਵਰ ਦੇ ਦਰ ਤੇ ਪ੍ਰਵਾਨ ਹੋ ਸਕਦੇ ਹੋ। ਤੇ ਜੇ ਮਨੁੱਖ ਲੋਕ ਲੱਜਾ ਕਰਦਾ ਰਹੇ, ਸਮਾਜ ਦੀ ਲੱਜਾ ਕਰਦਾ ਰਹੇ, ਫਿਰ ਉਹ ਕਦੀ ਵੀ ਵਾਹਿਗੁਰੂ ਦੀ ਬਖਸ਼ਿਸ਼, ਵਾਹਿਗੁਰੂ ਦੀ ਕਿਰਪਾ ਦਾ ਪਾਤਰ ਨਹੀਂ ਹੋ ਸਕਦਾ। ਕਹਿੰਦੇ ਉਹ ਝੜੀ ਲਾ ਕੇ ਵਰਸ ਰਿਹਾ ਹੈ, ਨਾਨਕ ਭਾਣੇ ਚੱਲੈ ਕੰਤ ਕਹਿ ਸੋ ਮਾਣੀ ਸਦਾ ਰਲੀ। ਅੱਗੇ ਉਹ ਬਚਨ ਤਾਂ ਕੀਤਾ ਕਿਉਂਕਿ ਦਤਾਰ ਪਿਤਾ ਮਹਾਰਾਜ ਨੇ ਜੀਵ ਰੂਪੀ ਇਸਤਰੀ ਦੀ, ਕਾਮਣ ਦੀ ਉਦਾਹਰਣ ਦਿੱਤੀ ਹੈ ਵੀ ਜਿਹੜੀ ਜੀਵ ਆਤਮਾ ਆਪਣੇ ਕੰਤ ਦੇ ਭਾਣੇ ਵਿੱਚ ਚੱਲਦੀ ਹੈ, ਵਾਹਿਗੁਰੂ ਦੇ ਹੁਕਮ ਵਿੱਚ ਚੱਲਦੀ ਹੈ, ਉਹ ਫਿਰ ਰਹਿਮਤਾਂ ਮਾਣਦੀ ਹੈ। ਇਸ ਝੜੀ ਦੀ ਰੁੱਤ ਹੈ, ਬਰਸ ਬਖਸ਼ਿਸ਼ਾਂ ਹੋ ਰਹੀਆਂ ਨੇ, ਕਿਰਪਾ ਹੋ ਰਹੀ ਹੈ, ਤੇ ਉਹ ਭਾਣੇ ਵਿੱਚ ਚੱਲਣ ਵਾਲੇ ਸਿੱਖ ਨੂੰ, ਸੇਵਾ ਵਿੱਚ ਹੁਕਮ ਵਿੱਚ ਚੱਲਣ ਵਾਲੇ ਸਿੱਖ ਨੂੰ ਗੁਰੂ ਰਲੀ ਦਾ ਅਰਥ ਹੈ ਰਲੀਆਂ, ਉਹ ਵਾਹਿਗੁਰੂ ਦੇ ਨਾਮ ਦੀਆਂ ਰਲੀਆਂ ਮਾਣਦਾ। ਇਹ ਦੋ ਤਰਫਾ ਲੱਗਦਾ, ਅਸੀਂ ਬੁਰੇ ਸ਼ਬਦਾਂ ਵਿੱਚ ਵੀ ਮਨ ਆਖਦੇ ਹਾਂ ਵੀ ਬੰਦਾ ਰੰਗ ਰਲੀਆਂ ਮਨਾਉਂਦਾ। ਰੰਗ ਰਲੀਆਂ ਜਿਹੜੀਆਂ ਨੇ ਨਾ, ਸੰਸਾਰਿਕ ਤੌਰ ਤੇ ਵਿਸ਼ੇ ਵਿਕਾਰਾਂ ਵਿੱਚ ਖਚਿਤ ਹੋਣਾ, ਉਹ ਰੰਗ ਰਲੀਆਂ ਸਦਾ ਮਨੁੱਖ ਦੇ ਲਈ ਦੁਸ਼ਵਾਰੀ ਦਾ ਕਾਰਨ ਬਣਦੀਆਂ। ਪਰ ਜਿਹੜੀ ਜੀਵ ਆਤਮਾ ਆਪਣੇ ਵਾਹਿਗੁਰੂ ਪਰਮੇਸ਼ਵਰ ਦੇ ਪਿਆਰ ਵਿੱਚ ਭਿੱਜੀ ਰਹਿੰਦੀ ਹੈ, ਉਹਦੇ ਨਾਲ ਜੋ ਰੰਗ ਰਲੀਆਂ ਹੈ
ਉਹਦੇ ਨਾਲ ਜੋ ਆਨੰਦ ਹੈ ਉਹ ਕਹਿੰਦੇ ਸਦਾ ਹੀ ਮਨੁੱਖ ਦੇ ਲਈ, ਜੀਵ ਦੇ ਲਈ ਸੋਹਬਤ ਦਾ ਕਾਰਨ ਬਣਦੀ ਹੈ, ਉਹਦੇ ਵਡਿਆਈ ਦਾ ਕਾਰਨ ਬਣਦੀ ਹੈ। ਇਸ ਕਰਕੇ ਦਾਤਾ ਜੀ ਕਹਿੰਦੇ ਵੀ ਜਿਹੜੀ ਜੀਵ ਆਤਮਾ ਤੇ ਪਰਮਾਤਮਾ ਦੇ ਨਾਮ ਵਿੱਚ ਭਿੱਜੀ ਰਹਿੰਦੀ ਹੈ ਉਹ ਤਾਂ ਆਨੰਦ ਮਾਣਦੀ ਹੈ, ਤੇ ਜਿਹੜੀ ਜੀਵ ਆਤਮਾ ਵਿਕਾਰ ਵਿੱਚ ਹੈ, ਮਨਮੁਖੀ ਹੈ, ਦੁਹਾਗਣ ਹੈ, ਉਹਨੂੰ ਝੜੀ ਦਾ ਕੋਈ ਲਾਭ ਨਹੀਂ, ਉਹ ਤਾਂ ਬਗਲੇ ਵਰਗੀ ਬਿਰਤੀ ਹੈ, ਉਹਦੀ ਤੇ ਕਾਗ ਵਰਗੀ ਬਿਰਤੀ ਹੈ। ਮਹੱਲਾ ਤੀਜਾ, ਕਿਆ ਉੱਠ ਉੱਠ ਦੇਖੋ ਬੱਪੜੇ, ਇਸ ਮੇਘੇ ਹੱਥ ਕਿਛ ਨਾ ਆਏ। ਅੱਗੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੇਖੋ ਹੋਰ ਕਿੱਡੀ ਬਖਸ਼ਿਸ਼ ਕਰ ਦਿੱਤੀ ਕਿ ਕਿਤੇ ਤੂੰ ਸਮਝੇ ਕਿ ਜੋ ਮੈਨੂੰ ਗਿਆਨ ਮਿਲਿਆ, ਜੋ ਮੈਨੂੰ ਕਿਰਪਾ ਮਿਲੀ ਹੈ, ਮੀਂਹ ਪਿਆ ਹੈ, ਕਿਰਪਾ ਮਿਲੀ ਹੈ, ਕਿਰਪਾ ਹੀ ਸਭ ਕੁਝ ਹੈ, ਕਿਰਪਾ ਜੋ ਬਖਸ਼ਿਸ਼ ਜੋ ਰਹਿਮਤ ਤੈਨੂੰ ਦਿੱਤੀ ਹੈ ਉਹ ਦੇਣ ਵਾਲੇ ਵੱਲ ਵੇਖ। ਇਹ ਕਿਰਪਾ ਦੇਣ ਵਾਲਾ ਉਹ ਹੈ, ਉਹ ਕਦੀ ਵੀ ਤੇਰੇ ਤੋਂ ਲੈ ਸਕਦਾ, ਕਦੀ ਵੀ ਖੋ ਸਕਦਾ। ਜੇ ਤੂੰ ਦਾਤਾਂ ਵਿੱਚ ਪੈ ਗਿਆ, ਖਚਤ ਹੋ ਗਿਆ, ਦਤਾਰ ਨੂੰ ਵਿਸਾਰ ਦਿੱਤਾ, ਤੇ ਫਿਰ ਇਹ ਦਾਤਾਂ ਦਾ ਤਾਂ ਮਿਆਦ ਹੈ, ਪੁੱਗ ਜਾਏਗੀ। ਇਸ ਕਰਕੇ ਦਾਤਾ ਜੀ ਕਹਿੰਦੇ ਕਿਆ ਉੱਠ ਉੱਠ ਦੇਖੋ ਬੱਪੂਣੇ, ਹੇ ਵਿਚਾਰੇ ਮਨੁੱਖ, ਤੂੰ ਕਿਉਂ ਉਹਨਾਂ ਬੱਦਲਾਂ ਨੂੰ ਵੇਖ ਰਿਹਾ ਵੀ ਇਹ ਤੇਰਾ ਆਸਰਾ ਨੇ, ਇਸ ਮੇਘੇ ਹੱਥ ਕਿਛ ਨਾ ਹੈ। ਇਹਨਾਂ ਮੇਘਾਂ ਦੇ ਹੱਥ ਕੁਝ ਨਹੀਂ, ਬੱਦਲਾਂ ਦੇ ਹੱਥ ਕੁਝ ਨਹੀਂ, ਇਹ ਕਿਹਦੇ ਭੇਜੇ ਹੋਏ ਆਏ ਨੇ? ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਬਖਸ਼ਿਸ਼ ਦਾ ਦਾਤਾ ਹੈ, ਗੁਰੂ ਬਖਸ਼ਿਸ਼ ਦਾ ਦਾਤਾ ਹੈ, ਉਹ ਹੀ ਪਰਮਾਤਮਾ ਹੁਕਮ ਕਰਦਾ ਹੈ ਬਰਸ ਮੇਘ ਘਣਾ। ਫਿਰ ਇਹ ਜਿਹੜਾ ਮੇਘ ਹੈ, ਇਹ ਬੱਦਲ ਹੈ, ਵਰਸਦਾ ਹੈ, ਘਣ ਵਰਸਦਾ ਹੈ। ਜਦੋਂ ਵਾਹਿਗੁਰੂ ਪਰਮਾਤਮਾ ਮੇਘੈ ਨੋ ਫਰਮਾਨ ਹੋਆ ਵਰਸੋ ਕਿਰਪਾ ਤਾਰ, ਉਹ ਕਿਰਪਾ ਕਰਦਾ ਹੈ ਤੇ ਮੇਘ ਨੂੰ ਫਰਮਾਨ ਹੁੰਦਾ, ਇੰਦਰ ਨੂੰ ਫਰਮਾਨ ਹੁੰਦਾ, ਉਹਨੂੰ ਹੁਕਮ ਹੁੰਦਾ ਹੈ ਵਾਹਿਗੁਰੂ ਦਾ। ਕਿਉਂਕਿ ਅਸੀਂ ਪੜ੍ਹਦੇ ਹਾਂ ਬਾਣੀ ਦੇ ਵਿੱਚ ਕਿ ਕੋਈ ਵੀ ਕੁਦਰਤ ਦੀ ਕੋਈ ਵੀ ਸ਼ਕਤੀ ਉਹਦੇ ਹੁਕਮ ਤੋਂ ਬਿਨਾਂ ਨਹੀਂ ਚੱਲ। ਜੇ ਅਸੀਂ ਵਿਗਿਆਨਿਕ ਤੌਰ ਤੇ ਸਾਇੰਟੀਫਿਕ ਤਰੀਕੇ ਨਾਲ ਚੱਲਣ ਲੱਗ ਜਾਵਾਂਗੇ ਤਾਂ ਇਉਂ ਕਵਾਂਗੇ ਵੀ ਮਾਨਸੂਨ ਇੱਥੋਂ ਚੱਲਦੀ ਹੈ, ਇੰਨਾ ਸਮਾਂ ਲੱਗਦਾ, ਸਾਰੀਆਂ ਉਹ ਤਕਸੀਮਾਂ ਜ਼ਰਬਾਂ ਲਾਈਆਂ ਜਾਂਦੀਆਂ ਨੇ, ਸਭ ਕੁਝ ਕੀਤਾ ਜਾਂਦਾ ਹੈ, ਇੱਥੋਂ ਤੱਕ ਵੀ ਇੰਨੇ ਸੈਂਟੀਮੀਟਰ ਵਰਸ਼ਾ ਪਏਗੀ, ਆਹ ਹੋਏਗਾ, ਘੱਟ ਹੋਏਗੀ, ਵੱਧ ਹੋਏਗੀ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰੀਆਂ ਗੱਲਾਂ ਮੁਕਾ ਦਿੱਤੀਆਂ, ਕਿਉਂਕਿ ਅਸੀਂ ਜਾਣਦੇ ਹਾਂ ਵੀ ਕਿਆਸ ਲਾਉਣ ਵਾਲਿਆਂ ਦੀਆਂ, ਅੰਦਾਜ਼ੇ ਲਾਉਣ ਵਾਲੇ ਉਹ ਕੂਤ ਲੋਕਾਂ ਦੀਆਂ, ਕੂਤ ਦਾ ਅਰਥ ਹੁੰਦਾ ਅੰਦਾਜ਼ਾ ਲਾਉਣ ਵਾਲਾ, ਉਹਨਾਂ ਲੋਕਾਂ ਦੇ ਅੰਦਾਜ਼ੇ ਵੀ ਧਰੇ ਧਰਾਏ ਰਹਿ ਜਾਂਦੇ ਨੇ। ਵਾਹਿਗੁਰੂ ਬਖਸ਼ਿਸ਼ ਕਰਨ ਵਾਲਾ ਹੈ, ਉਹਦਾ ਹੁਕਮ ਹੈ ਤੇ ਕੁਝ ਵਰਸਦਾ ਹੈ, ਉਹਦਾ ਹੁਕਮ ਨਹੀਂ ਤਾਂ ਕੁਝ ਵੀ ਵਰਸਦਾ ਨਹੀਂ। ਇਸ ਕਰਕੇ ਦਾਤਾ ਜੀ ਕਹਿੰਦੇ ਸਭ ਕੁਝ ਉਸ ਵਾਹਿਗੁਰੂ ਦੇ ਹੁਕਮ ਵਿੱਚ ਹੈ। ਜਿਨ ਇਹ ਮੇਘ ਪਠਾਇਆ ਤਿਸ ਰਾਖੋ ਮਨ ਮਾਹੇ, ਜਿਸ ਵਾਹਿਗੁਰੂ ਪਰਮਾਤਮਾ ਨੇ ਇਹ ਮੇਘ ਭੇਜੇ ਨੇ, ਬੱਦਲ ਭੇਜੇ ਨੇ। ਹੁਣ ਆਪਾਂ ਭਾਵ ਅਰਥ ਕੀ ਕਰਨੇ ਨੇ? ਮੇਘ ਅਰਥ ਹੈ ਕਿਰਪਾ ਦਾ, ਬੱਦਲ ਦਾ ਅਰਥ ਹੈ ਕਿਰਪਾ, ਬਖਸ਼ਾਂ, ਦਾਤਾਂ, ਰਹਿਮਤਾਂ। ਕਹਿ ਲੱਗੇ ਰਹਿਮਤਾਂ ਦਿੱਤੀਆਂ, ਦਾਤਾਂ ਦਿੱਤੀਆਂ ਨੂੰ ਮਾਣੀਏ, ਪਰਮਾਤਮਾ ਨੇ ਸਾਨੂੰ ਦਾਤਾਂ ਦਿੱਤੀਆਂ ਨੇ, ਪਦਾਰਥ ਦਿੱਤੇ ਨੇ, ਬਖਸ਼ਾਂ ਦਿੱਤੀਆਂ ਨੇ, ਇਹਨਾਂ ਨੂੰ ਅਸੀਂ ਮੰਨਣਾ ਹੈ। ਸਭ ਤੋਂ ਪਹਿਲੀ ਗੱਲ ਕਿ ਜਿਹਨੇ ਦਾਤ ਦਿੱਤੀ ਹੈ, ਦਾਤ ਦੇਣ ਵਾਲਾ ਕਦੀ ਵੀ ਦਾਤ ਦੇਣ ਲੱਗਿਆ ਇਹ ਨਹੀਂ ਸੋਚਦਾ ਕਿ ਜਿਹੜੀ ਮੈਂ ਦਾਤ ਦੇ ਰਿਹਾ ਇਹ ਮੇਰੇ ਦੇਣ ਵਾਲੇ ਦਾ ਨੁਕਸਾਨ ਕਰੇ, ਨਹੀਂ ਸੋਚਦਾ। ਉਹ ਹਰ ਦਾਤ ਦੇਣ ਲੱਗਾ ਹੀ ਸੋਚਦਾ ਕਿ ਇਹਦੇ ਨਾਲ ਮੇਰੇ ਸੇਵਕ ਦਾ, ਮੇਰੇ ਧੀ ਪੁੱਤਰ ਦਾ ਭਲਾ ਹੋਵੇ। ਮਾਂ ਬਾਪ ਹੈ, ਕੋਈ ਵੀ ਵਸਤੂ ਜਦੋਂ ਬੱਚੇ ਨੂੰ ਦਿੰਦੇ ਨੇ, ਕੋਈ ਵੀ ਵਸਤੂ, ਉਹਨਾਂ ਦੇ ਅੰਦਰ ਹੀ ਖਿਆਲ, ਇਹੀ ਚਿੰਤਾ, ਇਹੀ ਮਨ ਚ ਰਹਿੰਦਾ ਕਿ ਇਹ ਮੇਰੇ ਬੱਚੇ ਦੇ ਲਈ ਲਾਹੇਵੰਦ ਹੋਵੇ, ਇਹਦੇ ਲਈ ਭਲੇ ਵਾਲੀ ਹੋਵੇ, ਇਹਦੇ ਤੋਂ ਕੋਈ ਦਾ ਨੁਕਸਾਨ ਨਾ ਹੋ ਜਾਏ, ਇਹਦੇ ਤੋਂ ਇਹਦਾ ਕੋਈ ਦੁੱਖ ਨਾ ਬਣ ਜਾਏ। ਇਸ ਕਰਕੇ ਦਾਤ ਦੇਣ ਵਾਲਾ ਜਿਹੜਾ ਦਤਾਰ ਹੁੰਦਾ, ਜਦੋਂ ਆਪਣੇ ਸੇਵਕ ਨੂੰ, ਜਨ ਨੂੰ, ਧੀ ਪੁੱਤਰ ਨੂੰ ਜਾਂ ਮੰਗਣ ਵਾਲੇ ਨੂੰ ਕੁਝ ਦਿੰਦਾ ਹੈ ਤੇ ਉਹਦੇ ਪਿੱਛੇ ਮਨਸਾ ਇੱਕ ਹੀ ਹੁੰਦੀ ਹੈ ਵੀ ਇਹ ਦਾਤ ਸਫਲੀ ਹੋਵੇ, ਇਹਦਾ ਭਲਾ ਕਰੇ। ਤੇ ਪਰ ਜੇ ਦਾਤ ਲੈ ਕੇ ਉਸ ਦਾਤ ਦੇ ਨਾਲ ਨੁਕਸਾਨ ਹੋ ਜਾਏ, ਮਨੁੱਖ ਜਿਹੜਾ ਹੈ ਭਲੇ ਦੀ ਥਾਂ ਤੇ ਕੁਰਾਏ ਪੈ ਜਾਏ, ਫਿਰ ਦਾਤ ਦਾ ਵੀ ਕਸੂਰ ਤੇ ਲੋਕੀ ਦੇਣ ਵਾਲੇ ਨੂੰ ਵੀ ਗਾਲਾਂ ਕੱਢਦੇ ਨੇ ਕਿ ਦੇਣ ਵਾਲਾ ਕੌਣ ਸੀ, ਉਹਨੂੰ ਅਕਲ ਨਹੀਂ ਸੀ, ਉਹਨੂੰ ਪਤਾ ਨਹੀਂ ਸੀ ਕਿ ਇਹ ਬੰਦਾ ਇਸ ਦੇ ਹੱਕਦਾਰ ਨਹੀਂ, ਇਹਦਾ ਅਧਿਕਾਰੀ ਨਹੀਂ, ਇਹ ਅਜੇ ਨਿਆਣਾ ਹੈ, ਅਜੇ ਮੂਰਖ ਹੈ, ਅਣਜਾਣ ਹੈ, ਅਸੀਂ ਉਹਨੂੰ ਵੀ ਨਹੀਂ ਛੱਡਦੇ। ਫਿਰ ਦੇਣ ਵਾਲੇ ਨੂੰ ਵੀ ਲਪੇਟਿਆ ਜਾਂਦਾ ਵਿੱਚ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਮੇਘ ਦਾ ਅਰਥ ਹੈ ਕਿਰਪਾ, ਬਖਸ਼ਿਆ, ਵਾਹਿਗੁਰੂ ਗੁਰੂ ਸਾਨੂੰ ਦਾਤਾਂ ਦਿੰਦਾ ਹੈ,
ਹੁਣ ਸਾਡੇ ਹੱਥ ਵਿੱਚ ਹੈ ਵੀ ਉਹ ਤਾਂ ਉਹਦੀਆਂ ਦਾਤਾਂ ਲੈ ਕੇ ਉਹਦੀ ਜਗਤ ਵਿੱਚ ਸ਼ੋਭਾ ਕਰਵਾਉਣੀ ਹੈ ਕਿ ਵਾਹਿਗੁਰੂ ਦੀ ਜਗਤ ਵਿੱਚ ਅਸੀਂ ਬੁਰਿਆਈ ਕਰਾਉਣੀ ਹੈ ਕਿ ਆਹ ਗੁਰੂ ਨੇ ਦਿੱਤਾ ਇਹਨੂੰ ਜੋ ਧਨ ਹੈ ਧਨ ਦਾਤ ਹੈ ਪਰ ਉਸੇ ਧਨ ਨਾਲ ਮਨੁੱਖ ਵਿਕਾਰ ਭੋਗੀ ਜਾਏ ਲੋਕਾਂ ਦੇ ਗਲੇ ਵੱਢੀ ਜਾਏ ਲੋਕਾਂ ਦਾ ਹੱਕ ਖੋਈ ਜਾਏ ਤੇ ਫਿਰ ਇਹਦਾ ਮਤਲਬ ਹੈ ਵਾਹਿਗੁਰੂ ਨੇ ਦਾਤ ਤਾਂ ਦਿੱਤੀ ਪਰ ਲੈਣ ਵਾਲਾ ਬਦਕਾਰੀ ਸੀ। ਮਨੁੱਖ ਨੂੰ ਪਦਵੀ ਮਿਲੀ ਪਦਾਰਥ ਮਿਲੇ ਕਿਰਪਾ ਹੈ ਦਾਤਾਂ ਕਿਰਪਾ ਨੇ ਜੋ ਕੁਝ ਵੀ ਪਦਾਰਥ ਸਾਧਨ ਇਹ ਸਭ ਕਿਰਪਾ ਹੈ ਪਰ ਉਸ ਨੂੰ ਵਰਤਣ ਵੇਲੇ ਸਾਡੀ ਅਕਲ ਸਾਡੇ ਕੋਲ ਵਿਵੇਕ ਨਹੀਂ ਤਾਂ ਉਹਦੀ ਦਾਤ ਨੂੰ ਵੀ ਜਿਹੜਾ ਹੈ ਅਸਲੀ ਸਫਲੇ ਕਰਨ ਦੀ ਥਾਂ ਤੇ ਕੀ ਹੈ ਅਸੀਂ ਉਹਨੂੰ ਅਸਫਲ ਕਰ ਲੈਂਦੇ ਹਾਂ ਆਪਣਾ ਵੀ ਬੁਰਾ ਕਰ ਲੈਂਦੇ ਹਾਂ ਤੇ ਦੂਜੇ ਦਾ ਵੀ ਬੁਰਾ ਕਰ ਲੈਂਦੇ। ਇਸ ਕਰਕੇ ਵਾਹਿਗੁਰੂ ਦੀਆਂ ਦਾਤਾਂ ਲੈ ਕੇ ਗਾਵੈ ਕੋ ਦਾਤ ਜਾਣੈ ਨਿਸ਼ਾਨ ਉਹਦੀ ਕੀਰਤੀ ਕਰੀਏ ਕਿ ਇਸ ਪਰਮਾਤਮਾ ਨੇ ਦਿੱਤਾ ਤਿਸ ਰਾਖੋ ਮਨ ਮਾਹੇ। ਕਿਵੇਂ ਹੋ ਸਕਦਾ ਉਹਨੂੰ ਮਨ ਵਿੱਚ ਚੇਤੇ ਕਰਕੇ ਕਿ ਦੇਣ ਵਾਲਾ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਪਰਮਗਤ ਪਾਵੈ ਸਾਰੀਆਂ ਦਾਤਾਂ ਨੇ ਜਿਹਦੀ ਕਿਰਪਾ ਦੇਣ ਤਿਸ ਨੂੰ ਮਨ ਵਸਾਏ ਸੀ ਜਾ ਕੋ ਨਦਰ ਕਰੇ। ਪਰ ਗੁਰੂ ਸਾਹਿਬ ਜੀ ਕਹਿੰਦੇ ਸਭ ਤੋਂ ਵੱਡੀ ਦਾਤ ਵਾਹਿਗੁਰੂ ਸਭ ਤੋਂ ਵੱਡੀ ਜਿਹੜੀ ਦਾਤ ਜੇ ਕਿਸੇ ਨੂੰ ਦਿੰਦਾ ਨਾ ਇਹ ਦਾਤਾਂ ਸਾਰੀਆਂ ਛੁੱਟੀਆਂ ਨੇ। ਕਿਸੇ ਨੂੰ ਧਨ ਦੇ ਦਿੱਤਾ ਕਿਸੇ ਨੂੰ ਪਦਵੀਆਂ ਦੇ ਦਿੱਤੀਆਂ ਕਿਸੇ ਨੂੰ ਪਦਾਰਥ ਦੇ ਦਿੱਤੇ ਕਿਸੇ ਨੂੰ ਸੁੱਖ ਦੇ ਦਿੱਤੇ ਕਿਸੇ ਨੂੰ ਆਰਾਮ ਦੇ ਦਿੱਤਾ ਇਹ ਸਾਰੀਆਂ ਦਾਤਾਂ ਛੋਟੀਆਂ ਨੇ ਜਿਨ੍ਹਾਂ ਨੂੰ ਮਨੁੱਖ ਵੱਡੀ ਮੰਨੀ ਬੈਠਾ। ਵੱਡੀ ਦਾਤ ਕੀ ਹੈ? ਗੁਰੂ ਸਾਹਿਬ ਜੀ ਕਹਿੰਦੇ ਵਾਹਿਗੁਰੂ ਦੀ ਵੱਡੀ ਦਾਤ ਇਹ ਹੈ ਵੀ ਜਿਹਦੇ ਤੇ ਉਹ ਪੂਰਨ ਤੌਰ ਤੇ ਤੁਰਠ ਜਾਏ ਨਾ ਉਹਦੇ ਹਿਰਦੇ ਵਿੱਚ ਆਪ ਆ ਕੇ ਵਸ ਜਾਂਦਾ ਉਹਦੇ ਤੇ ਆਪ ਕਿਰਪਾ ਕਰਦਾ ਉਹਦੇ ਘਰ ਵਿੱਚ ਆ ਕੇ ਬਹਿ ਜਾਂਦਾ। ਜਿਵੇਂ ਰਾਜਾ ਕਿਸੇ ਨੂੰ ਸਾਰਾ ਕੁਝ ਦੇਈ ਜਾਏ ਪਰ ਜਿਹਦੇ ਤੇ ਤੁਰਠੇ ਉਹਨੂੰ ਆਪਣਾ ਹੀ ਬਣਾ ਲਿਆ ਆਪਣੇ ਤਖ਼ਤ ਹੀ ਬਿਠਾ ਲਏ ਵੀ ਅੱਜ ਤੋਂ ਤੂੰ ਹੀ ਹੈ। ਇਸੇ ਤਰ੍ਹਾਂ ਭਗਤਾਂ ਨੂੰ ਗੁਰੂ ਆਪਣੀ ਰਹਿਮਤ ਆਪਣੀ ਯਾਦ ਦਿੰਦਾ ਸਭ ਤੋਂ ਵੱਡੀ ਦਾਤ ਹੈ। ਗੁਰੂ ਕਿਰਪਾ ਕਰੇ। ਦੋ ਸਲੋਕਾਂ ਦੀ ਵਿਚਾਰ ਆਪਾਂ ਕੀਤੀ ਹੈ ਰਹਿੰਦੀ ਪੌੜੀ ਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਕਰਾਂਗੇ ਭੁੱਲਾਂ ਚੁੱਕਾਂ ਦੀ ਖਿਮਾ। ਆਓ ਪਿਆਰ ਸਹਿਤ ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਰਸੀਲਾ ਉਹਨਾਂ ਦੇ ਜਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਬਾਣੀ ਦਾ ਕੀਰਤਨ ਕਰਦੇ ਹਾਂ। ਦਸਾਂ ਦੇ ਜਥੇ ਪਾਸੋਂ ਹੋਈਆਂ ਅਨੇਕ ਭੁੱਲਾਂ ਗਲਤੀਆਂ ਦੀ ਸਤਿਗੁਰੂ ਖਿਮਾ ਕਰਨ, ਅੱਗੇ ਤੋਂ ਬਾਣੀ ਹੋਰ ਸ਼ਰਧਾ ਭਾਵਨਾ ਨਾਲ ਪੜ੍ਹਨ ਦੀ ਅਤੇ ਹਿਰਦੇ ਚ ਵਸਾਉਣ ਦੀ ਦਾਤ ਬਖਸ਼ਣ। ਸਾਰੀਆਂ ਸੰਗਤਾਂ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ

ਪੂਰਨ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਿੰਘ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਤਿੱਥੇ ਸਭ ਤੋਂ ਜਾਏ ਤੇਗ ਬਹਾਦਰ ਸਿਮਰੈ ਕਰਨੋ ਨਿਦਿਆ ਬਿਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਕਰਕੇ ਬੋਲੋ ਜੀ ਅਜਾ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਏ ਦੇਗ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੇ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਾ ਸਿੰਘ ਨਿਭਾਈ ਤਨਾ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕਿਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖੋ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਰ ਸ਼ਰਿਆਇਤ ਦੇਗ ਤੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੁਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸ਼ਾ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੁੰਕੀਆਂ ਝੰਡੇ ਮੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨਿਮਾ ਮਤ ਉੱਚੀ ਮਤ ਪਤ ਕਰ ਰੱਖੋ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਜ ਸਰ ਸਾਹਿਬ ਜਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਨਿਰਾਸ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਓ ਕਿ ਮਨ ਤਾਣਿਓ ਕਿ ਤਾਂ ਨਿਉਟਿਆਂ ਦੇ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਰ ਪਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀ ਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਪੁੱਲਾਂ ਬਖਸ਼ ਦੇਣੀਆਂ ਜੋ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੋਂ ਵਸਾਉਣ ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿੰਨ ਫੁਲਕਟਾਵਾਂ ਦਰ ਪ੍ਰਵਾਨ ਕਰਨੀ ਆ ਸਭਨਾਂ ਨੂੰ ਦਰੋਂ ਕਰੋ ਨਾਮ ਦਾਨ ਕੋ ਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿੰਦ ਸੰਗਤਾਂ ਦੂਰ ਦੁਰਾਡੇ ਪਿੱਛੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬੈਂਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਉਹਨਾਂ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤਕ ਮਾਇਆ ਵੀ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਦਰ ਘਰ ਦੇ ਸੇਵ ਬੀਬੀ ਪੂਨਮ ਸਿੱਧੂ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $100 ਮਾਇਆ ਭੇਟਾ ਕਰ ਦੇਣ ਕਿਰਪਾ ਕਰਨੀ ਸੇਵ ਪ੍ਰਵਾਨ ਦੀ ਭੇਟਾ ਦਰ ਪ੍ਰਵਾਨ ਕਰਨੀ ਪ੍ਰਵਾਨ ਨੂੰ ਦੇਰ ਉਤਰ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਅਮਰ ਜੀਤ ਬਨਵੈਤ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਕੇ ਲੰਗਰ ਅਤੇ ਬਿਲਡਿੰਗਾਂ ਵਾਸਤੇ $300 ਮਾਇਆ ਭੇਟਾ ਕਰਦੇ ਹਨ ਕਿਰਪਾ ਕਰਨ ਜੀ ਸੇਵ ਪ੍ਰਵਾਨ ਦੀ ਭੇਟਾ ਦਰ ਪ੍ਰਵਾਨ ਕਰਨੀ ਪ੍ਰਵਾਨ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਭਾਈ ਨਰਿੰਦਰਜੀਤ ਸਿੰਘ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਕੱਤੀ ਰਾਗ ਕੀਰਤਨ ਦਰਬਾਰ ਵਾਸਤੇ $500 ਮਾਇਆ ਭੇਟਾ ਕਰਦੇ ਨੇ ਕਿਰਪਾ ਕਰਨੀ ਸੇਵ ਪ੍ਰਵਾਨ ਦੀ ਭੇਟਾ ਦਰ ਪ੍ਰਵਾਨ ਕਰਨੀ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਦਰ ਕਰਦੇ ਸੇਵਕ ਗੌਰਵ ਵਿਰਕ ਜੀ ਬੀਬੀ ਸ਼ਿਵਾਂਗੀ ਜੀ ਸਮੂਹ ਪਰਿਵਾਰ ਵੱਲੋਂ ਮਹਾਰਾਜ ਜੀ ਨਵੀਂ ਗੱਡੀ ਦਾ ਸ਼ੁਕਰਾਨਾ ਕਰਦੇ ਹੋਏ ਅਰਦਾਸ ਬੇਨਤੀ ਕਰਦੇ ਨੇ ਕਿਰਪਾ ਕਰਨੀ ਸੇਵਕਾਂ ਨੂੰ ਨਵੀਂ ਗੱਡੀ ਸੁਣਨੀ ਬਖਸ਼ਿਸ਼ ਕਰਨੀ ਰਾਹ ਪੈਂਡੇ ਵਿੱਚ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਮੁਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲੇ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਪਹੀ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ।

ਮਨ ਉਪਜਿਓ ਸਗਲੇ ਦੁੱਖ ਪਲਾਇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਹਿਲਾਰਾ ਗੁਰੂ ਜੀ ਕਿਵੇਂ ਲਾ ਫਿਰਾਇ ਕੋ ਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕਿਰਤਾ ਕੀ ਕਰਤੇ ਕਾਹਿ ਵਿਚਾਰੋ। ਤਿਤ ਕਰ ਗਾਓ ਸੁਹਿਲਾ ਸਿਵਰ ਸਿਜਣ ਹਰ ਤੁਮ ਗਾਓ ਮੇਰੇ ਨਿਰਭਉ ਕਾ ਸੁਹਿਲਾ ਹੋ ਅਰ ਜਿਤ ਚਲੇ ਸਦਾ ਸੁਖੋਇ ਰਾਹੋ ਨਿਤ ਨਿਤ ਜਿਹੜੇ ਸਮਾਲਨ ਦੇਖਿਆ ਦੇਉਣ ਹਾਰ। ਤੇਰੇ ਦਾਨ ਕਿਮਤਨਾ ਪਵੈ ਤਸਦਾ ਤੇ ਕੁਣ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਿਰਪਾਉ ਤੇਲ ਦੇਹੋ ਸਜਣ ਸਿਸੜਿਆ ਜੋ ਹੋਵੇ ਸਭ ਸਿਉ ਮੇਲ ਘਰ ਕਰੇ ਹੋ ਪਹੁੰਚਾ ਸਦੜੇ ਨਿਤ ਪਉਣ ਸਦਨ ਹਰ ਸਿਮਰੀ ਨਾਨਕ ਸ੍ਰੀ ਦਿਓ ਲਾਗਾ ਸਭ ਮਿਲਾ ਪਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋਈ ਸਨੇਕ ਬਾਬਾ ਜੈ ਪ੍ਰਕਿਰਤਿ ਕਿਰਤ ਹੋਏ ਸੋਗਰਾ ਖੁੜਾ ਤੋਇਰਾ ਹੋ ਵਿਸਵੇ ਚਸਿਆ ਘੜਿਆ ਪਹਿਰਾ ਤਿਵਾਰੀ ਮਾ ਹੋਆ ਸੋਰਜ ਕੁਰ ਤਨੇਕ ਨਾਨਕ ਕੇ ਕਿਤੇ ਸਰਾਧਨਾ ਸ੍ਰੀ ਮਹਿਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਨਾ ਪਹੁੰਚੋ ਰੋਕਰੇ ਸਗਲ ਬਨਲਾਏ ਫੁਰੰਤ ਜੋਤੀ ਕੈਸੀ ਆਰਤੀ ਹੋਏ ਭਵਖੰਡਾ ਤੇਰੀ ਆਰਤੀ ਅਨਤ ਸੁਦਵਾਜਨ ਤੇਰੀ ਰਾਹੋ ਸਹਿਸ ਤਵ ਨੈਨ ਨੈਨ ਹੈ ਤੋਹਿ ਕੋ ਸਹਿ ਸੁਮੂਰਤ ਨਾਇਕ ਤੋਹੀ ਸਹਿਸ ਪਦ ਬਿਮਲਾ ਨੇ ਪਦ ਸਹਿਸ ਤਬੰਦੀ ਚਰਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਇ ਤਿਸਕੈ ਚਾਨਣ ਸਭ ਮੈਂ ਚਾਨਣ ਹੋਏ ਗੁਰੂ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵ ਹੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਹਿਤ ਅੰਦਿਨ ਮੋਹੀ ਆਏ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੀ ਕੋ ਹੋ ਜਾਤੀ ਤੇਰਾ ਨਾਇਵਾ ਸਾਰਾ ਗੋੜੀ ਪੋਲ ਵੀ ਮਹਿਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਪ੍ਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੋਰਬ ਲਿਖਤ ਲਿਖੀ ਗੁਰਪਾਇਆ ਮਨ ਹਲਿ ਮੁੰਡਲ ਮੁੰਡਾ ਹੇ ਕਰ ਸਾਧੁ ਅੰਜੁਲੀ ਪਨੂ ਡਾਇਕ ਡੰਡੋ ਪਨੂ ਡਾਇ ਰਾਹੋ ਸਾਕਤ ਹਰ ਸਾਧਨ ਜਾਣਿਆ ਤਿਰੰਤਰ ਹੋ ਮੈਂ ਕੰਡਾ ਹੇ ਜੋ ਜੋ ਚਲਾਹੇ ਚੁਬਹਿ ਦੁਪਾਵੈ ਜਮਕਾਰ ਸਹਿ ਸਿਰ ਡੰਡਾਏ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭੁਖੰਡਾਏ ਅਵਨਾਸੀ ਕਿਰਪਾ ਪਰਮੇਸ਼ਰ ਵੋ ਸੁਖ ਬ੍ਰਹਮ ਨਾਇ ਹਮ ਗਰੀਬ ਮਸਕੀਨ ਪ੍ਰਭ ਤੇਰੇ ਰਾਖੋ ਰਾਖ ਲੋਡਾ ਹੇ ਜ ਨਾਨਕ ਨਾਮ ਦਾ ਟੇਕ ਨਾਮੀ ਸੁਖ ਮੰਡਾ ਹੇ ਰਾ ਗੌੜੀ ਪੂਰਬੀ ਮਹਿਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਕਹਿਰ ਕੀ ਬੇਲਾ ਈਹਾਂ ਖਾਟ ਚਲੋ ਹਰ ਲਾਹਾ ਆ ਗਏ ਕਿਸਮ ਸੇਲਾ ਔਰ ਪਟੈ ਦਿਨ ਸਹਿਣਾ ਰੇ ਮਨ ਗੁਰ ਮਿਲਕਾ ਸਵਾਰੇ ਰਾਹੋ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਜਗਾਈ ਪਿਆਵੇ ਇਹੋ ਰਸ ਆਖ ਕਥਾ ਤਿਨ ਜਾਣੀ ਜਾ ਕੋ ਆਏ ਸੋਈ ਵਿਆਹ ਜੋ ਹਰ ਗੁਰ ਤੀਮ ਰਹਿ ਬਸੇਰਾ ਨਿਜ ਘਰ ਮਹਿਲ ਪਾਉ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਕੋ ਕਰ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ। ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਿਆਂ ਹੋਏ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ। ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਨਿਧਾਵੇ ਧਾਏ ਸਭ ਥਾਈਂ ਹੋਣਾ ਸਹਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਣਾ ਸਹਾਏ। ਦਸਾਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਕਰਕੇ ਬੋਲਾ ਜੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਪ ਜੀਆਂ ਕਾ ਕੋਟਾਨ ਕੋਟ ਸ਼ੁਕਰ ਲੱਖ ਲੱਖ ਧੰਨਵਾਦ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਆਪ ਜੀਆਂ ਨੇ ਆਪਣੇ ਪਵਿੱਤਰ ਪਾਵਨ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ਹੈ। ਇਸ ਵੇਲੇ ਆਪ ਜੀ ਕੇ ਹਜ਼ੂਰ ਕੀਰਤਨ ਸੁਹਿਲੇ ਸਾਹਿਬ ਜੀ ਕੇ ਪਾਠ ਹੋਏ, ਸੁਖਾਸਨ ਦੀ ਸੇਵਾ ਹੋਈ। ਬਾਣੀ ਦਾ ਪਾਠ ਕਰਦਿਆਂ ਸੁਖਾਸਨ ਦੀ ਸੇਵਾ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਅਣਜਾਣ ਬੱਚੇ ਸਮਝ ਕੇ ਬਖਸ਼ ਲਓ। ਅੱਗੋ ਵਾਸਤੇ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ, ਸ਼ੁੱਧ ਸੇਵਾ ਕਰਨ ਦੀ ਮਤ ਬਖਸ਼ਣੀ। ਆਪ ਜੀਆਂ ਦੇ ਭਾਣੇ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋਇਆ, ਰਾਤਰੀ ਆਈ ਭਾਣੇ ਅੰਦਰ ਸੁੱਖ ਨਾਲ ਬਤੀਤ ਕਰਾਉਣਾ, ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ, ਨਿਤਨੇਮ ਦੀਆਂ ਦਾਤਾਂ ਬਖਸ਼ਣੀਆਂ। ਇਸ ਵੇਲੇ ਆਪ ਜੀਆਂ ਦੇ ਪਾਵਨ ਸੁਖਾਸਨ ਸਾਹਿਬ ਤਿਆਰ ਹਨ। ਆਪ ਜੀ ਆਪਣੇ ਆਸਨ ਤੇ ਵਿਸਰਾਮ ਕਰੋ। ਸਮੂਹ ਸੰਗਤਾਂ ਨੂੰ ਛੁੱਟੀਆਂ ਬਖਸ਼ੋ। ਅਖਰਵਾਦ ਘਾਟ ਪੜਿਆ ਪੁੱਛ ਮਾਫ ਕਰਨਾ। ਸਰਬਤ ਦੇ ਕਾਜ ਰਾਸ ਕਰਨੇ, ਸਹੀ ਸੰਤ ਪਿਆਰੇ ਮੇਲਣੇ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਆਵੇ। ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਿੱਖ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉਂ ਪ੍ਰੀਤ ਇੱਕ ਉੱਤਮ ਪੰਥ ਸੁਣਿਓ ਗੁਰ ਸੰਗ ਤੇਹ ਮਿਲੰਤ ਜਮ ਤ੍ਰਾਸ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ।

निर्वाण कीर्तन गावहु करते का निमख सिमरत जित छूटै।

ਪਾਵਨ ਪਵਿੱਤਰ ਅੱਜ ਦੇ ਦਰਗਾਹੀ ਸ੍ਰੀ ਮੁਖਵਾਖ ਆਪ ਜੀਆਂ ਨੇ ਸਰਵਣ ਕੀਤੇ ਹਨ, ਜੋ ਸੂਹੀ ਰਾਗ ਵਿੱਚੋਂ ਪੰਚਮ ਪਾਤਸ਼ਾਹ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਸ਼ਬਦ ਸਤਿਗੁਰਾਂ ਦੇ ਪਾਵਨ ਪਵਿੱਤਰ ਅੰਗ 747 ਅਤੇ 48 ਉੱਪਰ ਸੁਭਾਇਮਾਨ ਹੈ। ਅੱਜ ਬਖਸ਼ਿਸ਼ ਰੂਪ ਵਿੱਚ ਸਤਿਗੁਰਾਂ ਨੇ ਬ੍ਰਹਿਮਤ ਕੀਤੀ ਹੈ। ਇਹ ਪਾਵਨ ਸ਼ਬਦ ਵਿੱਚ ਗੁਰਦੇਵ ਜੀ ਨੇ ਇਹ ਉਪਦੇਸ਼ ਦਿੱਤਾ ਹੈ ਕਿ ਹਰ ਮਨੁੱਖ ਧਰਮ ਦੇ ਕਰਮਾਂ ਵਿੱਚ ਪ੍ਰਵਿਰਤ ਰਹਿੰਦਾ ਹੈ, ਇਸ ਆਸ ਨਾਲ, ਇਸ ਉਮੀਦ ਨਾਲ ਕਿ ਮੈਂ ਜੇ ਧਾਰਮਿਕ ਕਰਮ ਕਰਾਂਗਾ ਤੇ ਧਰਮੀ ਹੋ ਜਾਵਾਂਗਾ। ਪਰ ਜੇ ਉਹ ਕਰਮ ਕਰਦਿਆਂ ਅੰਦਰ ਪ੍ਰੀਤ ਪੈਦਾ ਨਹੀਂ ਹੁੰਦੀ, ਅੰਦਰ ਪਰਮੇਸ਼ੁਰ ਪ੍ਰਤੀ ਲਗਾਵ ਪੈਦਾ ਨਹੀਂ ਹੁੰਦਾ, ਅੰਦਰ ਦੀ ਬਿਰਤੀ ਤਬਦੀਲ ਨਹੀਂ ਹੁੰਦੀ, ਤਾਂ ਗੁਰਦੇਵ ਪਿਤਾ ਮਹਾਰਾਜ ਜੀ ਕਿਰਪਾ ਕਰਦੇ ਨੇ, ਧਰਮ ਦੇ ਕੀਤੇ ਜਾਣ ਵਾਲੇ ਸਾਰੇ ਕਰਮ ਉਹ ਪਖੰਡ ਰੂਪ ਹੀ ਫਿਰ ਹੋ ਜਾਂਦੇ ਨੇ। ਉਸ ਕਰਮਾਂ ਦੇ ਨਾਲ ਕੋਈ ਵੀ ਜੀਵ ਜਮਾਂ ਦੀ ਮਾਰ ਤੋਂ, ਜਮਾਂ ਦੀ ਪਕੜ ਤੋਂ ਬਚ ਨਹੀਂ ਸਕਦਾ। ਜੋ ਕਰਮ ਕੇਵਲ ਬਾਹਰੀ ਤੌਰ 'ਤੇ ਪਾਖੰਡ ਰੂਪ ਵਿੱਚ, ਵਿਖਾਵੇ ਦੇ ਰੂਪ ਵਿੱਚ ਕੀਤੇ ਜਾਂਦੇ ਨੇ, ਉਹ ਕਰਮ ਮਨੁੱਖ ਨੂੰ ਜਮਾਂ ਦੀ ਮਾਰ ਤੋਂ ਬਚਾ ਨਹੀਂ ਸਕਦੇ। ਕੇਵਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ, ਨਿਰਵਾਣ ਕੀਰਤੀ, ਉਸ ਕਰਤੇ ਦੀ ਵਡਿਆਈ ਜੋ ਵੀ ਹਿਰਦੇ ਤੋਂ ਕਰਦਾ ਹੈ, ਉਹ ਸੰਤ ਜਨਾਂ ਦੇ ਬਚਨ ਮੰਨ ਕੇ, ਗੁਰੂ ਦੇ ਬਚਨ ਮੰਨ ਕੇ, ਗੁਰੂ ਵਾਲਾ ਬਣ ਕੇ, ਗੁਰੂ ਦੀ ਕਿਰਪਾ ਦੇ ਨਾਲ ਉਹੀ ਜੀਵ ਭਵ ਸਾਗਰ ਤੋਂ ਪਾਰ ਹੁੰਦਾ ਹੈ। ਉਹ ਭਾਵੇਂ ਫਿਰ ਕਿਸੇ ਵੀ ਜੀਵਨ ਦੇ ਕਿਸੇ ਵੀ ਪੜਾਅ ਵਿੱਚ ਹੋਵੇ, ਜੀਵਨ ਦੇ ਕਿਸੇ ਵੀ ਖਿੱਤੇ ਵਿੱਚ, ਧਰਤੀ ਦੇ ਕਿਸੇ ਵੀ ਖਿੱਤੇ ਵਿੱਚ ਹੋਵੇ, ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼ ਚਹੁ ਵਰਨਾ ਕੋ ਸਾਜਾ, ਭਾਵ ਸੰਸਾਰ ਦੇ ਮੰਨੇ ਉਜਾਣ ਵਾਲੇ ਵਰਨ ਵੰਡਾਂ ਵਿੱਚੋਂ ਕਿਸੇ ਵੀ ਵਰਨ ਦਾ ਹੋਵੇ, ਵਾਹਿਗੁਰੂ ਦੇ ਨਾਮ ਦੀ ਕੀਰਤੀ ਸਭ ਲਈ ਸਾਂਝੀ ਹੈ। ਕੋਈ ਵੀ ਜਪ ਸਕਦਾ ਹੈ, ਕੋਈ ਵੀ ਅਰਾਧ ਸਕਦਾ ਹੈ, ਉਹ ਅਕਾਲ ਪੁਰਖ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਦਰੋਂ ਕਰੋ ਨਾਮ ਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਆਓ ਅੰਮ੍ਰਿਤ ਬਾਣੀ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਆਪਾਂ ਹੁਣ ਜੁੜਨਾ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਗੌੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ

ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ ਅਸ਼ਟਪਦੀ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋ ਜਾਸ ਵਿਸੰਭਰ ਏਕੈ, ਨਾਮ ਜਪਤ ਅਗਣਤ ਅਨੇਕੈ, ਵੇਦ ਪ੍ਰਾਣ ਸਿਮਰਤ ਸੋਦਾਖਰ, ਕੀਨੇ ਰਾਮ ਨਾਮ ਇੱਕ ਆਖਰ।

ਬੜਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨਕ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕਾਸ ਹਰ ਮਨ ਰੱਖੋ ਨਾਨਕ ਦੁਖ ਭਰਮ ਪਉ ਜਾਇ ਅਸ਼ਟਪਦੀ।

ਸ਼ਰਵਣ ਹਰ ਕਥਾ ਹਰਦਰ ਗੈ ਨਾਨਕ ਉਚਲ ਮਥਾ ਬੜਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੈ ਵਿਚਾਰ ਸੇ ਧਨਵੰਤ ਗਣੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਨੈ ਇਤ ਉਤ ਕੀ ਸੋਜੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਜਿਨੈ ਨਿਰੰਜਨ ਜਾਣਿਆ ਗੁਰ ਪ੍ਰਸਾਦੇ ਆਪਣੇ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤਿਉ ਹਰ ਜਨ ਰਹਿਤ ਵੰਦਿਨ ਕੀਰਤਨ ਕੇਵਲ ਬਖਿਆਨ ਗ੍ਰਿਸਤ ਮੈਂ ਸੋਈ ਨਿਰਵਾਨ ਏਕ ਉਪਰ ਜਿਹ ਜਨ ਕੀ ਆਸਾ ਤਿਸ ਕੀ ਕੱਟੀਐ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੈ ਨ ਲਾਗੈ ਦੂਖ ਜਿਸ ਕੋ ਹਰ ਬ੍ਰਹਮਨ ਚਿਤੇ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕੋ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਭ ਬੁਝਿਆ ਜਬ ਦੇਖੂ ਤਬ ਸਭ ਕਿਛੁ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨੈ ਕਿਛੁ ਜਨਮੈ ਨੈ ਕਿਛੁ ਮਰੈ ਆਪਣ ਚਲਤਾਪ ਹੀ ਕਰੈ ਆਵਣ ਜਾਵਣ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਿਕ ਜੁਗ ਤ੍ਰਿਸ਼ ਥਾਪ ਥਾਪ ਅਵਿਨਾਸੀ ਨਾਹੀ ਕਿਛੁ ਕੰਡ ਧਾਰਨ ਤਾਰਿਓ ਬ੍ਰਹਿਮੰਡ ਅਲਕ ਅਭੇ ਪੁਰਖ ਪ੍ਰਤਾਪ ਆਪ ਚ ਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੁਸੋਭਾਵੰਤ ਸਗਲ ਸੰਸਾਰ ਉਦਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲੇ ਕਿਰਪਾਲ ਗੁਰ ਕਾ ਸਭ ਜਪਹਿ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੈ ਬਟ ਭਾਗੈ ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖੋ ਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਵਸੈ ਹਰ ਸੰਗ ਸਹਿ ਸੁਭਾਇ ਹੋਵੈ ਸੋ ਹੋਏ ਕਰਨੈ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੀ ਸਮਾਏ ਹੋਏ ਸੁਖ ਨਿਧਾਨ ਨੂੰ ਬਨਿਆਏ ਆਪਸ ਕੋ ਆਪ ਦਿਨ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭਿਰਤਾ ਜਾਨਣ ਹਾਰ ਜਾ ਕੇ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਪਦੀ ਟੁੱਟੀ

ਸਦਾ ਹਰਿ ਜਾਪ, ਅਵਿਨਾਸੀ ਪ੍ਰਭਿਆਪੇ ਆਪ। ਆਪਨ ਕੀਆ ਕਛੂ ਨ ਹੋਏ, ਜਿਸੋ ਪ੍ਰਾਣੀ ਲੋਚੈ ਕੋਏ, ਤਿਸ ਬਿਨਾ ਹੀ ਤੇਰੇ ਕਿਛ ਕਾਮ, ਗਤ ਨਾਨਕ ਜਪੇ ਕਰ ਨਾਮ, ਰੂਪਵੰਤ ਹੋਏ ਨਾਹੀ ਮੋਹ ਹੈ। ਪ੍ਰਭ ਕੀ ਜੋਤ ਸਗਲ ਘਟ ਸੋ ਹੈ, ਧਨਵੰਤਾ ਹੋਏ ਕਿਆ ਕੋ ਗਰਬੈ, ਜਾ ਸਭ ਕਿਛ ਤਿਸਕਾ ਧੀਆ ਦਰਬੈ, ਅਤ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾ ਵੈ, ਜੇ ਕੋ ਹੋਏ ਬਹਿ ਦਾਤਾਰ, ਤਿਸ ਦੇਨ ਹਾਰ ਜਨ ਗਾਵਾ, ਜਿਸ ਗੁਰ ਪ੍ਰਸਾਦ ਟੁੱਟੈ ਹੋ ਰੋਗ, ਨਾਨਕ ਸੋ ਜਨ ਸਦਾ ਅਰੋਗ। ਜੋ ਮੰਦਰ ਕੋ ਥੰਮੈ ਥੰਮਨ, ਤਿਉ ਗੁਰ ਕਾ ਸ਼ਬਦ ਮਨੈ ਅਸਥੰਮਨ, ਜਿਉ ਪਾਖਾ ਨਾਵ ਚੜ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ, ਜਿਉ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਬਿਗਾਸ, ਜਿਉ ਮਾਹੁ ਧਿਆਨ ਮੈਂ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ, ਤਿਨ ਸੰਤਨ ਕੀ ਬਾਂਛੋ ਧੂਰ, ਨਾਨਕ ਕੀ ਹਰ ਲੋਚਾ ਪੂਰ, ਮਨ ਮੂਰ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੁਤ ਸਹਿ ਚਟਾਰ, ਜੋ ਕਛ ਕਰੈ ਸੋਈ ਸੁਖਮਾਨ, ਭੂਲਾ ਕਾਹੇ ਫਿਰੈ ਅਜਾਨ, ਕੌਣ ਬਸਤਾ ਹੀ ਤੇਰੇ ਸੰਗ, ਲਪਟਰਿਓ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੀ, ਨਾਨਕ ਪਤ ਸੇਤੀ ਘਰ ਜਾਹੀ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ, ਤਜ ਅਭਿਮਾਨ ਲਿਹੋ ਮਨ ਮੂਲ, ਰਾਮ ਨਾਮ ਹਿਰਦੇ ਮਹਿਤੋਲ, ਲਾਦ ਖੇਪ ਸੰਤੈ ਸੰਚਾਲ, ਅਵਰ ਤਿਆਗ ਵਿਖਿਆ ਜੰਜਾਲ, ਧਨ ਧਨ ਕਹਿ ਸਭ ਕੋਏ, ਮੁਖੁ ਜਲ ਹਰ ਦਰ ਗੈ ਸੋਏ, ਇਹੋ ਵਾਵਾਰ ਵਿਰਲਾ ਵਾਪਾਰੈ, ਨਾਨਕ ਤਾਕੈ ਸਦ ਬਲਿਹਾਰੈ, ਚਰਨ ਸਾਧਕੇ ਧੋਇ ਧੋਇ ਪੀਓ, ਅਰਪ ਸਾਧਕੋ ਆਪਣਾ ਜੀਓ, ਸਾਧਕੀ ਧੂਰ ਕਰੋ ਇਸਨਾਨ, ਸਾਧ ਉਪਰ ਜਾਈਏ ਕੁਰਬਾਨ, ਸਾਧ ਸੇਵਾ ਵਡ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ, ਅਨਿਕ ਬਿਗੰਤੇ ਸਾਧੂ ਰਾਖੈ, ਹਰ ਗੁਣ ਗਾਇ ਅੰਮ੍ਰਿਤ ਰਸ ਚਾਖੈ, ਓਟ ਗਈ ਸੰਤੈ ਦਰਿਆਇਆ।

ਨਾਨਕ ਤੇ ਪਾਇਆ। ਮ੍ਰਿਤਕੋ ਜੀ ਵਾਲਣਹਾਰ, ਭੁੱਖੇ ਕੋ ਦੇਵਤ ਆਧਾਰ, ਸਰਬ ਨਿਦਾਨ ਜਾ ਕੀ ਦ੍ਰਿਸ਼ਟੀ ਮਾਹੀ, ਪੁਰਬ ਲਿਖੇ ਕਾ ਲਹਿਣਾ ਪਾਹੀ, ਸਭ ਕੇ ਤਿਸ ਕਾ ਉਪਰਨ ਹੈ ਜੋਗ, ਤਿਸ ਬਿਨ ਦੂਸਰ ਹੁਆ ਨੋ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉੱਚ ਨਿਰਮਲੇ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਜਿਸ ਕੈ ਮਨ ਗੁਰ ਕੀ ਪ੍ਰਤੀ, ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ, ਭਗਤ ਭਗ ਸੁਨੀਐ ਤਿਉ ਲੋਏ, ਜਾ ਕੈ ਹਿਰਦੈ ਕੋ ਹੋਏ, ਸਚ ਕਰਨੀ ਸਚਤਾ ਕੀ ਰਹਿ ਤੂ, ਸਚ ਹਿਰਦੈ ਸਚਮੁਖ ਕਹਿ ਤੂ, ਸਚੀ ਦਿਰ ਸਚਾ ਆਕਾਰ, ਸਚ ਵਰਤੈ ਸਚਾ ਪਾਸਾਰ, ਪਾਰ ਬ੍ਰਹਮ ਜਿਨ ਸਚ ਕਰ ਜਾਤਾ, ਨਾਨਕ ਸੋ ਜਨ ਸਚ ਸਮਾਤਾ, ਸਲੋਕ ਰੂਪ ਨਾ ਰੇਖ ਨਾ ਰੰਗ, ਕਿਛ ਤ੍ਰਿਉ ਗੁਣ ਤੇ ਪ੍ਰਭਿੰਨ, ਤਿਸੈ ਬੁਝਾਏ ਨਾਨਕਾ, ਜਿਸ ਹੋਵੈ ਸੁ ਪ੍ਰਸੰਨ ਅਸਤਪਦੀ। ਅਵਿਨਾਸੀ ਬ੍ਰਹਮਨ ਮੈਂ ਰਾਖ, ਮਨ ਕੀ ਤੂ ਪ੍ਰੀਤੀ ਆਗ, ਤਿਸ ਤੇ ਪਰੈ ਨਾਹੀ ਕਿਛ ਕੋਈ, ਸਰਬ ਨਿਰੰਤਰ ਇੱਕੋ ਸੋਏ, ਆਪੇ ਬੀਨਾ ਆਪੇ ਦਾਨਾ, ਗੈਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਦਾਨ ਦਿਆਲ ਬਖਸੰਦ, ਸਾਧ ਤੇਰੇ ਕੀ ਚਰਨੀ ਪਾਉ, ਨਾਨਕ ਹੈ ਮਨ ਹੋ ਅਨਰਾਉ, ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋ, ਹਰਨ ਭਰਨ ਜਾ ਕਾ ਨਿਤ੍ਰ ਫੂਰ, ਤਿਸ ਕਾ ਮੰਤਰ ਨਾ ਜਾਣੈ ਹੋਰ, ਅਨਦਰੋ ਮੰਗਲ ਸਜਾ ਕਹਿ, ਸਰਬ ਥੋਕ ਸੁਣੀਐ ਕਰਤਾ ਕਹਿ, ਰਾਜ ਮੈਂ ਰਾਜੋਗ ਮੈਂ ਜੋਗੀ, ਤਬ ਮੈਂ ਤਪਿਸਤਰ ਗ੍ਰਿਸ਼ਟ ਮੈਂ ਭੋਗੀ, ਧਿਆਏ ਧਿਆਏ ਭਗਤੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨ ਅੰਤ ਨਾ ਪਾਇਆ, ਜਾ ਕੀ ਲੀਲਾ ਕੀ ਮਿਤ ਮਨਾ ਨਾਹੀ, ਜਾ ਕੀ ਲੀਲਾ ਕੀ ਮਿਤ ਨਾਹੀ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪੁਰੋਈ ਆਪਣੈ ਸੂਤ, ਸਮਤ ਗਿਆਨ ਧਿਆਨ ਜਿੰਦੇ, ਜਨ ਦਾਸ ਨਾਮ ਧਿਆਵੈ ਸੇ, ਤਿਉ ਗੁਣ ਮੈਂ ਜਾ ਕੋ ਪਰਮਾਏ, ਜਨਮ ਮਰੈ ਫਿਰ ਆਵੈ ਜਾਏ, ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾ, ਨਾਨਾ ਰੂਪ ਨਾਨਾ ਜਾਗੇ ਰੰਗ, ਨਾਨਾ ਭੇਕਰੈ ਇੱਕ ਰੰਗ, ਨਾਨਾ ਬਿਦ ਕਿਨੋ ਵਿਸਥਾਰ, ਪ੍ਰਭ ਵਿਨਾਸੀ ਇੱਕ ਅੰਕਾਰ, ਨਾਨਾ ਚਲਤ ਕਰੇ ਖਿਨ ਮਾਹੇ, ਪੂਰੇ ਉਪੂਰਨ ਸਭ ਠਾਏ, ਨਾਨਾ ਬਿਦ ਕਰ ਬਣਤ ਬਣਾਈ, ਆਪਣੀ ਕੀਮਤ ਆਪੇ ਪਾਈ, ਸਭ ਕਰ ਤਿਸਕੇ ਸਭ ਤਿਸਕੇ ਠਾਉ, ਜਬ ਜਬ ਜੀਵੈ ਨਾਨਕ ਹਰ ਨਾਉ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮ੍ਰਿਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲਾਕਾਰ, ਨਾਮ ਕੇ ਧਾਰੇ ਪ੍ਰਿਆ ਸਭ ਭਵਨ, ਨਾਮ ਕੇ ਸੰਗੁਦਰੇ ਸੁਨ ਸ਼ਰਵਨ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ, ਰੂਪ ਸਤ ਜਾ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ, ਸਤ ਕਰਮ ਜਾ ਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੈ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਮ ਗੁਰ ਤੇ ਪਾਈ, ਸਤ ਬਚਨ ਸਤ ਉਪਦੇਸ਼, ਸਤ ਤੇ ਜਨ ਜਾ ਕਰਦੈ ਪ੍ਰਵੇਸ਼, ਸਤ ਨਿਰਤ ਬੁਝੈ ਜੇ ਕੋਈ, ਨਾਮ ਜਪਤਾ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ, ਜਿਸ ਕੀ ਸਿਰ ਸੁਕਰ ਨੈ ਹਾਰ, ਅਵਰ ਨ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨ ਜਾਣੈ ਕੀਆ, ਨਾਨਕ ਜੋ ਤਿਸ ਭਾਵੈ ਸੋ ਵਰਤੀਆ, ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝੈ ਤਿਸ ਆਇਆ ਸਵਾਦ, ਪ੍ਰਭ ਕੈ ਰੰਗ ਰਾਜ ਜਨ ਰਹੀ, ਗੁਰ ਕੈ ਬਚਨ ਪਦਾਰਥ ਲਹੀ, ਉਹ ਦਾਤੇ ਦੁੱਖ ਅਟਨਹਾਰ, ਜਾ ਕੈ ਸੰਗ ਤਰੈ ਸੰਸਾਰ, ਜਨ ਕਾ ਸੇਵਕ ਸੋ ਵਡਭਾਗੀ, ਜਿਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ, ਸਲੋਕਾ ਸਚੁਗਾ ਸਚ ਹੈ ਭੇ ਸਚ, ਨਾਨਕ ਹੋਸੀ ਭੇ ਸਚ ਅਸਤਪਦੀ, ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਭੇਖਣਹਾਰ, ਨਾਮ ਸਤ ਸਤਿਆਵਨ ਹਾਰ, ਆਪ ਸਤ ਸਤ ਸਵਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭਕਤਾ, ਸੁਰਤ ਸਤ ਸਤ ਜਸੁਣਤਾ, ਪੂਜਨ ਹਾਰ ਕੁ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ, ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਿਸਾਨਾ, ਜਿਸ ਤੇ ਉਪਜਿਆ ਤਿਸ ਮਾਇ ਸਮਾਨਾ, ਬਸਤ ਮਾਇਲੇ ਬਸਤ ਗਡਾਈ, ਤਾਕੋ ਭਿੰਨਾ ਕਹਿਣਾ ਜਾਈ, ਬੂਝੈ ਬੂਝਣ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕੇ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੂਜਾਰੀ, ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀ, ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਕੋ ਪ੍ਰਭ ਪਾਲਣਹਾਰਾ, ਸੇਵਕ ਕੀ ਰਾਖੇ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਧਾਰੈ,
ਨਾਨਕ ਸੋ ਸੇਵਕ ਸਾਧ ਸਾਧ ਸੰਭਾਰੇ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰੱਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰੱਖੇ ਤਾਂ ਕੀ ਗਤ ਵਿੱਚ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਲ ਰੱਖੇ ਭਸਮ ਕਰੈ ਲਸਕਰ ਕੋਟ ਲਾਖੇ ਜਿਸ ਕਾ ਸਾਸ ਨ ਕੱਢ ਤਾਪ ਤਾਕੂ ਰੱਖ ਦੇਖ ਰਹਾਤ ਮਾਨਸ ਜਤਨ ਕਰਤ ਵਪਾਤ ਇਸਕੇ ਕਰਤ ਬਿਰਥ ਜਾਤ ਮਾਰਨ ਰੱਖੇ ਅਵਰਨ ਕੋਈ ਸਰਬ ਜੀ ਆਕਾ ਰੱਖਾ ਸੋਏ ਕਾਹੇ ਸੋਚ ਕਰੈ ਰੇ ਪ੍ਰਾਣੀ ਜਪ ਨਾਨਕ ਪ੍ਰਬਲ ਕਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਮੰਤਨ ਤ੍ਰਪੀਐ ਨਾਮ ਰਤਨਜਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਾ ਸੰਗ ਨਾਮ ਰਜੋ ਜਨ ਤ੍ਰਿਪਤਾਨੇ ਮੰਤਨ ਨਾਮ ਮੈਂ ਨਾਮ ਸੁਮਾਨੇ ਉਠਤ ਬੈਠਤ ਸੋਵਤ ਨਾਮ ਕਹੁ ਨਾਨਕ ਜਨ ਕੈ ਸੁਰ ਕਾਮ ਬੋਲੋ ਜਾ ਜੇ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ ਕਰੈ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸਿਵ ਰਹਿ ਸਮਾਏ ਜੋ ਹੋਆ ਹੋ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸਕੀ ਮਹਿਮਾ ਕੌਣ ਬਖਾਨੂ ਤਿਸਕਾ ਗੁਣ ਕਹਿ ਕਨਾ ਜਾਣੂ ਆਠ ਪੈਰ ਪ੍ਰਭ ਸਹਿ ਹਜੂਰੇ ਕਹੁ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਉੱਠ ਲੇ ਮੰਤ ਨੇ ਆਪਣਾ ਤਿੰਨ ਜਨ ਦੇਹੇ ਜਿਨ ਜਨੇ ਆਪਣਾ ਪ੍ਰਭ ਪੁਛਾਤਾ ਸੋ ਜਨ ਸਰਬ ਥੋਕ ਕਰ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੈ ਤਿਸਕੈ ਦਰਸ ਪਾਵ ਮਿਟਾਵੈ ਔਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਓ ਤਿਸਕੈ ਸੰਗ ਸਿਖੁਦ ਰਹਿ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵਡ ਭਾਗੀ ਹੈ ਸਤਿਗੁਰ ਸਿੱਖਾ ਹਲਤ ਪਲ ਸੁਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਚ ਨਾ ਜਨਾ ਵੈ ਹਰ ਹਰ ਨਾਮ ਹਿਰਦੈ ਸਤਿਆ ਵੈ ਮਨ ਵਿੱਚ ਸਤਿਗੁਰ ਕੈ ਪਾ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹ ਕਾਮੀ ਤਿਸਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਸਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਓ ਸਰਵ ਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਦਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕੈ ਆਪ ਨਹੀਂ ਕਛ ਭਰਮ ਸਹਿ ਸਿਆਨਕ ਲਇਆ ਨਾ ਜਾਈਏ ਨਾਨਕ ਐਸਾ ਗੁਰਵਿਟ ਭਾਗੀ ਪਾਈਏ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਗਤ ਚਰਨ ਗਤ ਨਿਰਮਲ ਰੀਤ ਪੇਟਤ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰ ਗਹਿ ਗਵੇ ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤਿਆ ਨੇ ਪੂਰਾ ਗੁਰ ਰੱਖਿਓ ਜਾ ਕਾ ਮੰਤਰ ਅਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਈ ਮਿਲਾਏ ਜੇ ਪਾਏ ਕੁਛ ਤੱਤ ਅਨੇਕ ਸਤਪੁਰ ਪੂਰਨ ਬਵੇਕ ਕਾਹੂ ਬੋਲਣਾ ਪਹੁੰਚਤ ਪ੍ਰਾਣੀ ਅਕਮਕ ਵਿੱਚ ਪ੍ਰਭ ਨਿਰਵਾਣੀ ਨਿਰਾਹਾਰ ਨਿਰਵੈ ਸੁਖਦਾਈ ਤਾਂ ਕੀ ਕੀਮਤ ਕਿਨੈ ਨ ਪਾਈ ਅਨਿਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਦ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਹਿਉ ਹਰ ਰਸ ਪਾਵੈ ਜਨ ਕੋਈ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ ਇਸ ਪੁਰਖਾ ਨਾਹੀ ਕਦੇ ਬਿਨਾਸ਼ ਜਾਕੈ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰ ਕਾ ਨਾਮ ਲਈ ਸਚ ਉਪਦੇਸ਼ ਸੇਵਕ ਕੋ ਤੇ ਮੋਹ ਮਾਇਆ ਕੈ ਸੰਗ ਨਾ ਲੇਪ ਮਨ ਮੈਂ ਰੱਖੈ ਹਰ ਹਰੇ ਕੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮੂ ਦੁਖ ਤਹਿ ਤੇ ਨਾਸੇ ਤਪਤ ਮਾਏ ਠਾਢ ਵਰਤਾਏ ਅਣਦ ਭਇਆ ਦੁਖ ਨਾਠੇ ਭਾਈ ਜਨ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਚੁੱਕਾ ਨਿਰਭਉ ਹੀ ਵਸੇ ਸਗਲ ਵਿਆਦ ਮੰਤੇ ਖੈ ਨਸੇ ਜਿਸ ਕਾ ਸਾਚਨ ਕਿਰਪਾ ਧਾਰੀ ਸਾਧ ਸੰਗ ਜਪਨਾ ਮਰਾਰੀ ਥਿਤ ਪਾਈ ਚੁੱਕੇ ਭ੍ਰਮ ਗਵਨ ਸੁਨ ਨਾਨਕ ਹਰ ਹਜਬ ਸ੍ਰਵਨ ਨਿਰਗੁਣ ਅਵਸਰ ਗੁਣ ਪੀਓ ਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਜਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀ ਕੋਈ ਸਰਬ ਨਿਰੰਤਰ ਇੱਕੋ ਸੋਇਓ ਪੁੱਤਰ ਵਿਆਹ ਰੂਪ ਰੰਗ ਭਏ ਪ੍ਰਗਾ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕਵਾਰ ਨਾਨਕ ਬਲਿਹਾਰੀ ਸਲੋਕ ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਨਾ ਨਾਨਕਿਉ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਔਰ ਉਪਾਸ ਸਮੀਤ ਵਿਸਾਰੋ ਚਰਨ ਕਮਲ ਰਿਧ ਮੈਂ ਉਰਧਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਵਥ ਇਹੋ ਧਨ ਸੰਚੋ ਹੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੀ
ਸਰਵ ਰੋਗ ਨਾਨਕ ਮਿਟ ਜਾਹੀ, ਜਿਸ ਤਨ ਕੋ ਚਾਰ ਗੁਣ ਟੁੱਟਤਾ ਆਵੈ, ਸੋ ਤਨ ਹਰ ਸੇਵਾ ਤੇ ਪਾਵੈ, ਜਿਸੁ ਕਉ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸੁ ਬਾਕੋ ਕਰੈ ਭਲੀ ਕਰਨੀ, ਸਾਸੁ ਬਾ ਭਜ ਹਰ ਕੀ ਸਰਣੀ, ਅਨਕ ਪਾਵੀ ਰੋਗ ਨ ਜਾਏ, ਰੋਗ ਮਿਟੈ ਹਰ ਬਖਦ ਲਾਏ, ਸਰਵ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦੁਰਗੈ ਪ੍ਰਵਾਨ, ਮਨ ਪ੍ਰਬੋਧੋ ਹਰ ਕੈ ਨਾਏ, ਦਾ ਜਿਸ ਧਾਵ ਤਾ ਬੈਠਾਏ, ਤਾਕੋ ਬਿਘਨ ਲਾਗੈ ਕੋਈ, ਜਾ ਕਰੇ ਦੈ ਬਸੈ ਹਰ ਸੋਏ, ਕਲ ਤਾਤੀ ਟਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ, ਭਉ ਬਿਨ ਸਹਿ ਪੂਰਨ ਹੋਇਆ, ਭਗਤ ਪਾਇਆ ਤੁਮ ਪ੍ਰਗਾਸ, ਤਿਤ ਕਰ ਜਾਏ ਵਸੈ ਵਿਨਾਸੀ, ਕਹੁ ਨਾਨਕ ਕਾਟੀ ਜਮ ਫਾਸੀ, ਤਤ ਵਿਚਾਰ ਕਹਿ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ, ਆਵਾ ਗੌਣ ਮਿਟੈ ਪ੍ਰਭਸੀ, ਵਾਪ ਦਿਆ ਸਰਨ ਗੁਰਦੇਵ, ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਣ ਆਧਾਰ, ਅਨਿਕ ਪਾਵਨਾ ਛੁੱਟਣ ਹਾਰੇ, ਸਿਮ੍ਰਿਤ ਸਾਸਤ ਵੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਛਤ ਨਾਨਕ ਫਲ ਪਾਏ, ਸੰਗ ਨਾ ਚਾਲਸ ਤੇਰੇ ਧਨਾ, ਤੂੰ ਕਿਆ ਲਪਟਾਵੈ ਮੂਰਖ ਮਨਾ, ਸੁਤਮੀਤ ਕੁਟੰਬਰ ਬਣਤਾ, ਇਨ ਤੇ ਕਹੋ ਤੁਮ ਕਵਨ ਸੁਨਾਥਾ, ਰਾਜ ਰੰਗ ਮਾਇਆ ਵਿਸਥਾਰ, ਇਨ ਤੇ ਕਹੋ ਕਵਨ ਛੁਟਕਾਰ, ਅਸਹਸਤੀ ਰਥ ਸਵਾਰੀ, ਝੂਠਾ ਡੰਫ ਝੂਠ ਪਾ ਸਾਰੀ, ਜਿਨ ਦੀਏ ਤਿਸ ਬੁੱਝੈ ਨਾ ਬਿਗਾਨਾ, ਨਾ ਵਿਸਾਰ ਨਾਨਕ ਪਛਤਾਨਾ, ਗੁਰ ਕੀ ਮਤ ਤੂੰ ਲੈ ਇਆਨੇ, ਭਗਤ ਬਿਨਾ ਬੋਡੂ ਬੇਸਿਆਨੇ, ਹਰ ਕੀ ਭਗਤ ਕਰੋ ਮਨਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰਾਖੋ ਮਨਵਾਹੀ, ਜਨਮ ਜਨਮ ਕੇ ਕਿਲ ਵਿਖ ਜਾਹੇ, ਆਪ ਜਪੋ ਹਵਰਾ ਨਾਮ ਜਪਾਵੋ, ਸੁਣਤ ਕੈਤ ਰਹਿਤ ਗਤ ਪਾਵੋ, ਸਾਰ ਭੂਸਤ ਹਰ ਕੋ ਨਾਉ, ਸਹਿ ਸੁਭਾਏ ਨਾਨਕ ਗੁਣ ਗਾਓ, ਗੁਣ ਗਾਓ ਤੇਰੇ ਉਤਰ ਸਮੈਲ, ਬਿਨ ਸਜਾਏ ਹੋਂ ਮੈਂ ਬਿਖ ਫੈਲ, ਕੋਹੇ ਅਚਿੰਤ ਬਸੈ ਸੁਖ ਨਾਲ, ਸਾਸ ਬਰਾਸਰ ਨਾਮ ਸੰਭਾਲ, ਛਾੜ ਸਿਆਨ ਸਗਲੀ ਮਨਾ, ਸਾਸ ਸੰਪਾਵੈ ਸਚ ਕਨਾ, ਹਰ ਪੂੰਜੀ ਸੰਚ ਕਰੋ ਵਿਹਾਰ, ਇਹਾਂ ਸੁਖ ਦੁਰਗੈ ਜੈਕਾਰ, ਸਰਬ ਨਿਰੰਤਰ ਇੱਕੋ ਦੇ, ਕਉ ਨਾਨਕ ਜਾ ਕੈ ਮਸਤਕ ਲੇਖ, ਇੱਕੋ ਜਪ ਇੱਕੋ ਸਾਲਾ ਹੈ, ਏਕ ਸਿਮਰ ਇੱਕੋ ਮਨਿਆਏ, ਏਕ ਸਿਖੇ ਗੁਣ ਗਾਉ ਅਨੰਤ, ਮੰਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰਿ ਆਪ, ਪੂਰਨ ਪੂਰਿਓ ਪ੍ਰਭਿਆਪ, ਅਨਿਕ ਵਿਸਥਾਰ ਏਕ ਤੇ ਭਏ, ਏਕ ਅਰਾਧ ਪ੍ਰਾਚਿਤ ਗਏ, ਮੰਤਨ ਇੰਤਰ ਏਕ ਪ੍ਰਵਰਾਤਾ, ਗੁਰਪ੍ਰਸਾਦ ਨਾਨਕ ਇੱਕ ਜਾਤਾ, ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ, ਅਸ਼ਟਪਦੀ ਜਾਚਕ ਜਨ ਜਾਚੈ ਪ੍ਰਧਾਨ, ਕਰ ਕਿਰਪਾ ਦੇਵੋ ਹਰ ਨਾਮ, ਸਾਜਨਾ ਕੀ ਮੰਗੋ ਤੂਰ, ਪਾਰ ਬ੍ਰਹਮ ਮੇਰੀ ਸ਼ਰਧਾ ਪੂਰ, ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੈ ਧਿਆਵੋ, ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੂੰ ਪ੍ਰਭ ਕੀ ਨਿਤ ਨੀਤ, ਹੇ ਕੋ ਟੇਕੋ ਆਧਾਰ, ਨਾਨਕ ਮੰਗੈ ਨਾਮ ਪ੍ਰਸਾਦ, ਪ੍ਰਭ ਕੀ ਦਿਸ਼ਟਮਾ ਸੁਖ ਹੋਏ, ਹਰ ਸੁਭਾਵੈ ਬਿਰਲਾ ਹੋਏ, ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੀ, ਸੋ ਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧ ਕੈ ਸੰਗ, ਭਰੇ ਸਰਨਾਨ ਸਭ ਤਿਆਗ ਅੰਤਰ ਪ੍ਰਗਾਸ, ਅੰਦਿਨ ਲਿਵ ਲਾਗ ਵਿਡ ਭਾਗੀ, ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕੋ ਪ੍ਰਭ ਹੋਇਓ ਦਇਆ, ਸੇਵਕ ਕੀਨੋ ਸਦਾ ਨਿਹਾਲ, ਬੰਧਨ ਕਾਟ ਮੁਖ ਜਨ ਭਇਆ, ਜਨਮ ਮਰਨ ਦੁਖ ਭ੍ਰਮ ਗਇਆ, ਇਚ ਪੁੰਨੀ ਸਰਦਾ ਸਭ ਪੂਰੀ, ਰਵ ਰਿਆ ਸਤਸੰਗ ਹਜੂਰੀ, ਜਿਸ ਕਾ ਸਾ ਤਿਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉਂ ਵਿਸਰੈ ਜੇ ਘਾਲ ਨਾ ਭਾਨੈ, ਸੋ ਕਿਉਂ ਵਿਸਰੈ ਜੇ ਕੀਆ ਜਾਣੇ, ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਵਿਸਰੈ ਜੀ ਜੀਵਨ ਜੀਆ, ਸੋ ਕਿਉਂ ਵਿਸਰੈ ਜੇ ਅਗਨ ਮੈਂ ਰੱਖੈ, ਗੁਰਪ੍ਰਸਾਦ ਕੋ ਬਿਰਲਾ ਲਾਖੈ, ਸੋ ਕਿਉਂ ਵਿਸਰੈ ਜੇ ਬਿਖ ਤੇ ਕਾਢੈ, ਜਨਮ ਜਨਮ ਕਾ ਟੂਟਾ ਗਾਢੈ, ਗੁਰਪੂਰੈ ਤਤ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰੋ ਇਹ ਕਾਮਾਨ, ਤਿਆਗ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਵਰੈ ਨਾਮ ਜਪਾਵੋ, ਭਗਤ ਪਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋ ਸੀ ਚਾਰ, ਸਰਬ ਕਲਿਆਣ ਸੁਖ ਨਿਤ ਨਾਮ, ਬੂਢਤ ਜਾਤ ਪਾਏ ਵਿਸਰਾਮ, ਸਗਲ ਦੁੱਖਾ ਹੋਵਤ ਨਾਸੋ, ਨਾਨਕ ਨਾਮ ਜਪੋ ਗੁਣ ਤਾਸੋ, ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮੰਤਨ ਇੰਤਰੀ ਸੁਆਓ, ਨਿਤਰੋ ਫੇਗ ਦਰ ਸੁਖ ਹੋਏ, ਮਨ ਵਿਕਸੈ ਸਾ ਚਰਨ ਧੋਏ, ਭਗਤ ਜਨਾ ਕੈ ਮੰਤਨ ਰੰਗ, ਬਿਰਲਾ ਕੋ ਪਾਵੈ ਸੰਗ, ਇੱਕ ਵਾਰ ਦੀਜੈ ਕਰਮਾਇਆ, ਗੁਰਪ੍ਰਸਾਦ ਨਾਮ ਜਪ ਲਿਆ, ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਿਆ ਸਰਬ ਸਮਾਏ, ਪ੍ਰਭਕ ਸੰਦੀਨ ਦਿਆਲ, ਭਗਤ ਵਚਨ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ, ਆਦਿ ਪੁਰ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ, ਜੋ ਜੋ ਜਪੈ ਸੁਹੇ ਪੁਨੀਤ, ਭਗਤ ਪਾਏ ਲਾਵੈ ਮਨਹੀਤ,
हम निर्गुण यार नीच जान, नानक तुमरी शरण पुरुख भगवान, सर्व बैकुंठ मुक्त मोख पाए, एक निमख हर के गुण गाए, अनेक राज भोग वढाई, हर के नाम की कथा मन पाई, वो भोजन कापर संगीत रसना जपती हर हर नीत, भली सो करनी सो बातनवंत, हृदय बसे पूर्ण गुरमंत, सासंग प्रभ देहो निवास, सर्व सुख नानक प्रगास लोक, सर्वगुण निर्गुण निरंकार सुन समाधि आप, आपन किया नानकाया पे ही फिर जाप अष्टपदि, जब कारु कछ न दृष्टिता, पापों तब कहते होता, जब तारी अपन सुन समात, तब बैर विरुद्ध के संक मात, जब इसका वरण चिन्ह न जापत, तब हर सो को किसे व्यापत, जब अपना पाप पार ब्रह्म तमो का सोवत परम, अपन खेला वर्ती जाना न करने हार न दूजा, जब होवत प्रभु केवल तनी, तब बंद मुक्त कौ किस कौ गनी, जब एक कह हर गम पार, तब नरक सुर कौ कौन उतार, जब निर्गुण प्रभ सह सुभाए, तब शिव शक्त कहो कित ठाए, जब आप है आप अपनी जो तर है, तब कवन निडर कवन कत डरे, अपन चलताप करने हार, नानक ठाकुर गम पार, अविनाशी सुखा पना सुनो, तय जन्म मरण को कहा बिना सुन, जब पूर्ण करता प्रभ सोए, तब जम की त्रास कहो कि सोए, जब विगत गोचर प्रवेखा, तब चित्र गोच किच पूछत लिखा, जब नाथ निरंजन गोचर गादे, तब कौन छुटे कौन बंधन बाधे, अपना पापी चर जा, नानक अपन रूपा पी पर जा, जय निर्मल पुरख पुरख पत होता, तय बिन मैल कहो क्या तूता, जय निरंजन निरंकार निर्वाण, तय कौन कौमान कौन अभिमान, जय स्वरूप केवल जगदीश, तय छल छिद्र लगत को की, जय जो स्वरूपी जो संसमावे, तय किसे भूकम तृप्तावे, करण करावन करने हार, नानक करते का नाही सुमार, जब अपनी शोभा अपन संग बनाई, तब कवन माए बाप मित्र सुत भाई, जय सर्व कला आप है प्रवी, तय भेद कतेब का कुची, जब अपना पाप उतार है, तो सगन अपसगन का विचार है, जय अपन ऊंचा अपन अपनेरा, तय कौन ठाकुर कौन कही है चेरा, बिस्मन बिस्म रहे बिस्माद, नानक अपनी गत जानू आप, जया चल छेद भेद समाया, ऊहा किसह व्यापत माया, आपस कहो आप है आदेश, त्यो गुण का ना ही प्रवेश, जय एक एक भगवंता, तय कौन चिंत किस लागे चिंता, जय अपन आप त्यारा, तय कौन कथे कौन सुन नहारा, बो बे तूच ते उच्चा, नानक आपस को आप पहुँचा, जय प्रचु प्रपंच कार, त्यो गुण में किन्नो विस्तार, पाप उन ते पही कहावत, को नरक को सुर्ग बंछावत, आल जाल माया जंजाल, हम मैं मोह परम पै पार, दुख सुख मान अपमान अनेक प्रकार, क्यों बखियान अपन खेलाप कर देखे, खेल संकोच है तो नानक कह, जय विगत भगत है आप, जय पसरे पसार संत प्रताप, दुपा कापे धनी उनकी शोभा नहु बनी, आपे कौत कर नंद चूज, आपे रस भोग निर्जोग, जिस भावे दिस अपन ना लावे, जिस भावे दिस खेल खिलावे, वेश मारत आगंत तो लै ज्यो बुलावो त्यों, नानक दास बोलै स्वरूप जी जंत के ठाकुरा, आपे वर्तन हार, नानक को पसरिया दूजा कह दिष्टार, अष्टपदी आप कथे आप सुन नहार, आपे का विस्तार, जा तिस भावे तां सृष्ट उपाय, अपने भाणे लै समाए, तुम ते पे नहीं किछ होए, आपन सो सब जगत परोए, जा को प्रभु जी आप बुझाए, सच नाम सोई जन पाए, सो समदर्शी तत्का बेता, नानक सर्व सृष्ट का जीता, जी जंतर सबता कह हार, दीन दयाल अनाथ को नाथ, जिस राखै तिस कोई न मारे, सो मुआ जिस मन बिसारे, तिस तजबर कहा को जाए, सब सिर एक निरंजन राय, जी की जुग जा कह सब हाथ, अंतर बाहर जानो साथ, गुण दान बेअंत पार, नानक दा सदा बलिहार, पूर्ण पूर रहे दयाल, सब उपर होवत कृपाल, अपने कर्तव्य जाने आप अंतर जामी रहो ब्या, प्रतपाल जीन भव पात, जो जो रचियो सुति सहत आत, जिस भावे तिसलै मिलाए, भगत करै हर के गुण गाए, मन अंतर विश्वास कर मानिया, करन हार नानक इक जानिया, जन लागा हरि कै नाहि तिसकी आस न बिरथी जाए, सेवक कौ सेवा बने आए, हुकम बूझ परम पद पाई, इसके ऊपर नहीं विचार, जातै मन बुसै निरंकार, बंधन तोड़ भय निर्वैर, आन दिन पूजै गुरु के पैरे, लोक सुखे पर लोक सुहेले, नानक हर प्रभ्या पह मेले, सात संग मिल करो आनंद, गुण गावो प्रपरमानंद,
राम नाम तत् करो विचार, दुर्लभ देवता करो उधार, अमृत वचन के गुण गाओ, प्राण तरण का है स्वभाव, आठ पहर प्रपेखो नेरा मिटै ज्ञान बिन सह अंधेरा, सुन उपदेश हृदय बसावो, मन चे नानक फल पावो, हालत फलत दोयले हो सुहाग, राम नाम अंतर उतारो, पूरे गुरु की पूरी दिखिया, जिस मन बसै तिसाच परिखिया, मंत्र नाम जपो लिवलाए, दूर दर्द मन ते पहुंचाए, सच व्यापार करो व्यापारी, दर गैन बह के तुम्हारी, का टेक रखो मन वाहे, नानक बहुर नाया वह जाए, तिस्ते दूर का को जाए, उबरे रख नार त्याए, निरपौ जपै सगल पौ मिटै, प्रभ कृपा ते प्राणी छुटै, जिस प्रभ राखै तिस नाही दुख, नाम जपत मन होवत सुख, चिंता जाए मिटै अहंकार, तिस जन कौ कोई न पहुंचन हार, सिर पर ठाडा गुरसूरा, नानक ताके कार्ज पूरा, मत पूरी अमर जाके दृष्ट, दर्शन पेखत उदर श्रेष्ठ, चरण कमल जाके अनूप सफल दर्शन, सुंदर हर रूप धन सेवा सेवक परवान, अंतर जामी पुरख प्रधान, जिस मन वसै सहूत निहाल, ताके नित नयावत काल, अमर भय अमरा पद पाया, साध संग नानक हर त्याया, सलो ज्ञान जन गुरु दिया, ज्ञान अंधेर विनाश, हर कृपा ते संत पेटिया, नानक मन प्रगास, अष्टपदी संत संग अंतर प्रभु डीठा, नाम प्रभु का लागा मीठा, सगुण समग्री एक कट माहे, अनिक रंग नाना दृष्टाहे, नव निदमृत प्रभु का नाम, देही मैं इसका विश्राम, सुन सुमाद अनहत तैनात, कह न जाय चर्च विस्माद, तीन देखिया जिस आप दिखाए, नानक किस जन सो जी पाए, सो अंतर सो बाहर अनंत, कट कट व्याप रहा भगवंत, तरण माहे आकाश भयाल, सर्वलोक पूर्ण प्रतपाल, बन तिन पर्वत है पार ब्रह्म, जैसी आज्ञा तैसा कर्म, पौन पानी बैसंतर माहे, चार कुंट दै दिसे समाहे, तिस्ते पे नहीं कोठाओ, गुर प्रसाद नानक सुख पाओ, वेद प्राण सिमृत में देख, सस्यर सूर नक्षत्र में एक, वाणी प्रभु की सबको बोले, आप डोल न कब डोले, सर्व कला करके ले खेल, मोल न पाइय गुण मोल, सर्व ज्योत में जाकी ज्योत, तार्यो स्वामी उत्पोत, गुरु प्रसाद परम का नास, नानक तिन में इहो विश्वास, संत जना का फिक्र सब ब्रह्म, संत जना के हृदय सब धर्म, संत जना सुने सुबचन, सर्व व्यापी राम संग्रचन, जिन जाता तिस किए रहत, सत बचन साधु सब कहत, जो जो हुई सोई सुख मान, करण करावन हार प्रव जाने, अंतर बसे बाहर पियो ही, नानक दर्शन देख संभोही, आप सत किया सब सत, तिस प्रवते सगली उत्पत, तिस पावै ता करे विस्थार, तिस पावै ते कंकार, निकला लखी न जाए, जिस पावै तिस ले मिलाए, कवन निकट कवन कही है दूर, आपे आप भरपूर, अंतर गज साप जनाए, नानक तिस जन आप बुझाए, सरभूता वरतारा, सर्व नैना पेखनहारा, सगल समग्री जा का तना, अपन जसा पी सुना, आवण जाने खेल बनाया, आज्ञाकारी किन्नी माया, सब कै मद अलिप तो रह, जो किछ कहना सो आपे कह, आज्ञा आवे आज्ञा जाए, नानक जा भावै तां लई समाए, इस्ते हुए सुनाही बुरा, पूरे कहो किने कछ करा, आप भला कर तू तत्निकी, आपे जाने अपने जी की, आप साजधारी सब साच, ओत पोत अपन संगराज, ताकि गत मित कही ना जाए, दूसर होए ता सो जी पाए, तिसका किया सब परवान, गुरु प्रसाद नानक क्यों जान, जो जाने तिसदा सुख होए, आप मिलाए लय प्रभ सोए, धनवंत कुलवंत पतवंत, जीवन मुख जिस हृदय भगवंत, धन धन धन जन आया, जिस प्रसाद सब जगत राया, जन आवन का है सुआउ, जन कै संग चित आवै नाउ, आप मुक्त मुक्त करे संसार, नानक तिस जन को सदा नमस्कार, सलोक पूरा प्रभ आराध्या, पूरा जाका नाउ, नानक पूरा पाया, पूरे के गुण गावस्तपदी, पूरे गुर का सुनो पदेश, पार ब्रह्म निकट कर पेत, सा सा सिमरो गोबिंद, मन अंतर की उतरे चिंद, आस नित्या गो तरंग, संत जना की धूर मन मंग, आप छोड़ बेनती करहो, सा संग अगन सागर तरहो,
ਹਰ ਧਨ ਕੇ ਪਰ ਲਿਹੂ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ, ਖੇਮ ਕੁਸਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ, ਨਰਕ ਨਿਵਾਰ ਉਧਾਰੋ ਜੀਉ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ, ਚਿਤ ਚਿਤਵੋ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ, ਗੋਪਾਲ ਦਾਮੋਦਰ ਦੀਨ ਦਿਆਲ, ਦੁਖ ਭੰਜਨ ਪੂਰਨ ਕਿਰਪਾਲ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਹੈ ਆਧਾਰ, ਉਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲ ਹਿਰਤਨ, ਸੁਣਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕੈ ਨਿਸ਼ਠਾ, ਸਫਲ ਜੀਵਨ ਸਫਲਤਾ ਕਾ ਸੰਗ, ਚਾਕੈ ਮਨ ਲਾਗਾ ਹਰ ਰੰਗ, ਜੈ ਜੈ ਸ਼ਬਦ ਅਨਾਹਤ ਵਾਜੈ, ਸੁਣ ਸੁਣ ਅਣਦ ਕਰੇ ਪ੍ਰਭ ਗਾਜੈ, ਪ੍ਰਗਟੇ ਗੋਪਾਲ ਮਹੰਤ ਕੈ ਮਾਥੇ, ਨਾਨਕ ਕੁਦਰੇ ਤਿਨ ਕੈ ਸਾਥੇ, ਸਰਣ ਜੋਗ ਸੁਨ ਸਰਣੀ ਆਏ, ਕਰ ਕਿਰਪਾ ਪ੍ਰਭਾ ਮਿਲਾਏ, ਮਿਟ ਗਏ ਵੈਰ ਭਏ ਸਬਰੇਨ, ਸਮ੍ਰਿਤ ਨਾਮ ਸਾਧ ਸੰਗ ਲੈਣ ਸੁਭ ਪ੍ਰਸੰਨ ਭਏ ਗੁਰਦੇਵ, ਪੂਰਨ ਹੋਏ ਸੇਵਕ ਕੀ ਸੇਵਾਲ, ਜੰਜਾਲ ਵਿਕਾਰ ਤੇ ਰਹਿਤੇ, ਰਾਮ ਨਾਮ ਸੁਨ ਰਸਨਾ ਕਹਿਤੇ, ਕਰ ਪ੍ਰਸਾਦ ਦਇਆ ਪ੍ਰਭਧਾਰੀ, ਨਾਨਕ ਨਿਵੇਖੇ ਪਹਮਾਰੀ, ਪ੍ਰਭ ਕੀ ਉਸਤਤ ਕਰੋ ਸੰਤ ਮੀਰ, ਸਾਵਧਾਨ ਏਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੁਹੋਤ ਨਿਧਾਨ, ਸਰਵ ਇੱਛਾ ਤਾ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤਿਉਜ ਪਾਏ ਸਥਾਨ, ਬਹੁਰ ਨ ਹੋਵੈ ਆਵਣ ਜਾਨ, ਹਰ ਤਨ ਖਾੜ ਚਲੈ ਜਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ, ਖੇਮ ਸ਼ਾਂਤ ਰਿਧ ਨਵ ਨਿਧ, ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਪ ਯੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕਹਿਮਤ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟੇਤਾ, ਇਹ ਫਲ ਤਿਸ ਜਨ ਕੈ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ, ਇਹੋ ਨਿਦਾਨ ਜਪੈ ਮਨ ਕੋਏ, ਸਭ ਯੁਗ ਮੈਂ ਤਾ ਕੀ ਗਤ ਹੋਏ, ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਵਖਾਣੀ, ਸਗਲ ਮਤਾਂਤ ਕੇਵਲ ਹਰਨਾਮ, ਗੋਬਿੰਦ ਭਗਤ ਕੈ ਮਨ ਬਿਸਰਾਮ, ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ, ਜਾ ਕੈ ਮਸਤ ਕਰਮ ਪ੍ਰਪਾਏ, ਸਾਧ ਸਰ ਨਾਨਕ ਤੇ ਆਏ, ਜਿਸ ਮਨ ਬਸੈ ਸੁਨੈ ਲਾਏ ਪ੍ਰੀਤ, ਤਿਸ ਦਿਨ ਆਵੈ ਹਰ ਪ੍ਰਭਚੀਤ, ਜਨਮ ਮਰਨ ਤਾ ਕਾ ਦੁਖ ਨਿਵਾਰੈ, ਦੁਲਭ ਦੇਹੇ ਤਤਕਾਲ ਉਧਾਰੈ, ਨਿਰਮਲ ਸੁਭਾ ਅੰਮ੍ਰਿਤਾ ਕੀ ਬਾਨੀ, ਇਕ ਨਾਮ ਮਨ ਮਹਿ ਸੁਮਾਨੀ, ਦੁਖ ਰੋਗ

एक ओंकार सतनाम कर्ता पुरख निरभउ निर्वैर अकाल मूरत अजूनी सैभं गुरप्रसाद जप आदि सच जुगाद सच है भी सच नानक होसी भी सच सोचै सोच न होवई जे सोची लख वार चुपै चुप न होवई जे लाए रहा लिवतार भुखिया भुख न उतरी जे बन्ना पुरियां पार सह सियाणपां लख होहे तां इक न चलै नाल किव सचियारा होइऐ किव कूड़ै तुटै पाल हुकम रजाई चलना नानक लिखिया नाल हुक्मी होवन आकार हुक्म न कहया जाई हुक्मी होवन जी हुक्म मिलै वडियाई हुक्मे उत्तम नीच हुक्म लेख दुख सुख पाई है एक ना हुक्मी बख्शीस एक हुक्मी सदा पवाई है हुक्मै अंदर सब को बाहर हुक्म ना कोए नानक हुक्मै जे बुझै ता हमै कह ना कोए गावै को ताण होवै किसै ताण गावै को दात जाणै निसाण गावै को गुण वडियाईयां चार गावै को विद्या विखम विचार गावै को साज करे तनखे गावै को जी लै फिर देह गावै को जापै दिसै दूर गावै को वेखै हादरा हदूर कथ न कथी न आवै तोट कथ कथ कथी कोटी कोट कोट देंदा दे लेंदे थक पाहे जुगा जुगंत्र खाही खाहे हुक्मी हुक्म चलाए राहो नानक विगसै वे परवाहो साचा साहिब साच नाए पाखिया पाओ अपार आखै मंगै देह देह दात करे दातार फेर के अगै रखियै जित दिसै दरबार मोहों के बोलन बोलिए जित सुन तरे प्यार अमृत वेला सच नाओ वड्याई विचार करमी आवै कपड़ा नदरी मुख दुआर नानक एवै जानिए सब आपे सचियार थापिया न जाए कीता ना होए आपे आप निरंजन सोए जिन सेव्या तिन पाया मान नानक गावीए गुणी निधान गावीए सुनिए मन रखिए भाओ दुख पर हर सुख कर लै जाए गुरमुख नादं गुरमुख वेदं गुरमुख रहया समाई गुर ईसर गुर गोरख बर्मा गुर पार्वती माई जे हों जाना आखा नाही कहना कथन न जाई गुरा एक देह बुझाई सबना जिया का एक दाता सो मैं विसर न जाई तीरथ नावा जे तिस भावा विण भाणे के नाए करी जे ती सिरठ उपाई वेखा विण कर्मा के मिलै लई मत विच रतन जवाहर माणिक जे एक गुर की सिख सुनी गुरा एक देह बुझाई सबना जिया का एक दाता सो मैं विसर ना जाई जे जुग चारे आर जा होर दसोणी होए नवा खंडा विच जाणीए नाल चलै सब कोए चंगा नाउ रखाए कै जस कीरत जगले जे तिस नदर ना आवई ता वात ना पुछै के कीटा अंदर कीट कर दोसी दोस धरे नानक निर्गुण गुण करे गुणवंतिया गुण दे ते हा कोय ना सूझई जे तिस गुण कोय करे सुना है सिद्ध पीर सुरनाथ सुना है धरत धवल आकाश सुना है दीप लो पाताल सुना है पोहे न सकै काल नानक भगता सदा विगास सुना है दुख पाप का नाश सुना है ईसर बर्मा इंद सुना है मुख साला हनुमंद सुना है जोग जुगत तन भेद सुना है सासत सिमरत वेद नानक भगतां सदा विगास सुना है दुख पाप का नाश सुना है सात संतोख ज्ञान सुना है अठ सठ का इशनान सुना है पढ़ पढ़ पावै मान सुना है लागै सहज ध्यान नानक भगतां सदा विगास सुना है दुख पाप का नाश
सुना है सारा गुणा के गाह सुना है सेख पीर पात साहो सुना है अंधे पावे राहो सुना है हाथ होवे अस गाहो नानक भगता सदा विगास सुना है दुख पाप का नाश मन्ने की गत कही न जाए जे को कहे पिछे पछताए कागद कलम ना लिखन हार मन्ने का बह करन विचार ऐसा नाम निरंजन होए जे को मन जाने मन कोए मन्ने सुरत होवे मन बुद्ध मन्ने सगल भवन की सुध मन्ने मोहे चोटा ना खाए मन्ने जम कै साथ ना जाए ऐसा नाम निरंजन होए जे को मन जाने मन कोए मन्ने मार्ग ठाक न पाए मन्ने पथ सिउ परगट जाए मन्ने मग न चले पंथ मन्ने धर्म सेती संबंध ऐसा नाम निरंजन होए जे को मन जाने मन कोए मन्ने पावे मुख द्वार मन्ने परवारे साधार मन्ने तरै तारी गुर सिख मन्ने नानक पवे ना भिख ऐसा नाम निरंजन होए जे को मन जाने मन कोए पंच परवान पंच प्रधान पंचे पाव है दरग मान पंच सोह दर राजान पंचा का गुर एक ध्यान जे को कह करै विचार प्रते कह करणै नाही सुमार तौल धर्म दया का पूत संतोख थाप रखिया जिन सूत जे को बुझै होवै सचियार तवलै उपर केता पार धरती होर परै होर होर तिस ते पार तलै कवण जोर जी जात रंगा के नाव सबना लिखिया उड़ी कलाम एहो लेखा लिख जाने कोए लेखा लिखिया केता होए केता तान सवाले हो रूप केती दात जाने कौन कूत कीता पसाओ एको कवाओ तिस ते होए लख दरियाओ कुदरत कवण कहा विचार वारिया न जावा एक वार जो तुद पावह साई पलीकार तू सदा सलामत निरंकार असंख जप असंख पाओ असंख पूजा असंख तप ताओ असंख ग्रंथ मुख वेद पाठ असंख जोग मन राहि उदास असंख भगत गुण ज्ञान विचार असंख सती असंख दातार असंख सूर मोह पाख सार असंख मोन लिव लाए तार कुदरत कवण कहा विचार वारिया न जावा एक वार जो तुद पावे साई पलीकार तू सदा सलामत निरंकार असंख मूरख अंधकोर असंख चोर हराम खोर असंख अमर कर जाहे जोर असंख गालवड हत्या कमाहे असंख पापी पाप कर जाहे असंख कूड़ियार कूड़े फिराहे असंख मलेश मल पख खाहे असंख निंदक सिर करह पार नानक नीच कह विचार वारिया न जावा एक वार जो तुद पावे साई पलीकार तू सदा सलामत निरंकार असंख नाव असंख थाव अगम अगम असंख लो असंख काहे सिर पार होए अखरी नाम अखरी सलाह अखरी ज्ञान गीत गुण गाह अखरी लिखन बोलन बाण अखरा सिर संजोग वखाण जिन ए लिखे तिस सिर नाहे जेव फुरमाए तेव तेव पाहे जेता कीता तेता नाओ विण नावै नाही को थाओ कुदरत कवण कहा विचार वारिया न जावा एक वार जो तुद पावे साई पलीकार तू सदा सलामत निरंकार भरिय हाथ पैर तान देह पानी धोतै उतर सुखे मूत पलीती कपड़ होए दे साबून लइए उह धोए भरिय मत पापा कै संग उह धोपै नावै कै रंग पुनी पापी आखण नाही कर कर करना लिख लै जाहो आपे बीज आपे ही खाहो नानक हुक्मी आवहो जाहो तीरथ तप दया दत दान जे को पावे तिलका मान सुनिया मन्या मन कीता पाओ
ਅੰਤਰਗਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਥ ਬਾਣੀ ਬਰਮਾਉ, ਸਤ ਸੁਹਾਣ ਸਦਾ ਮਨ ਚਾਉ। ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ। ਕਵਣ ਸੇ ਰੁਤੀ ਮਾਹ ਕਵਣ, ਜਿਤ ਹੋਆ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ। ਵਖਤ ਨਾ ਪਾਇਓ ਕਾਦੀਆ, ਜੇ ਲੇਖਨ ਲੇਖ ਕੁਰਾਣ। ਥਿਤ ਵਾਰ ਨਾ ਜੋਗੀ ਜਾਣੇ, ਰੁਤ ਮਾਹ ਨਾ ਕੋਈ। ਜਾ ਕਰਤਾ ਸਿਰਠੀ ਕਉ, ਸਾਜੇ ਆਪੇ ਜਾਣੇ ਸੋਈ। ਕੇਵ ਕਰ ਆਖਾਂ ਕੇਵ ਸਾਲਾਹੀ, ਕਿਉ ਵਰਨੇ ਕੇਵ ਜਾਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ। ਨਾਨਕ ਜੇ ਕੋ ਆਪਉ ਜਾਣੈ, ਅੱਗੇ ਗਇਆ ਨਾ ਸੋ ਹੈ। ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ। ਓੜਕ ਓੜਕ ਭਾਲ ਥਕੇ, ਵੇਦ ਕਹਿਣ ਇੱਕ ਵਾਤ। ਸਹਿਸ ਅਠਾਰਾਂ ਕਹਿਣ ਕਤੇਬਾ, ਅਸੁਲੂ ਇੱਕ ਧਾਤ। ਲਿਖਾ ਹੋਏ ਤਾਂ ਲਿਖੀ ਹੈ, ਲਿਖੈ ਹੋਏ ਵਿਨਾਸ਼। ਨਾਨਕ ਵੱਡਾ ਆਖੀ ਹੈ, ਆਪੇ ਜਾਣੇ ਆਪ। ਸਲਾਹੀ ਸਲਾਹੀ ਇਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ। ਪਵੈ ਸਮੁੰਦ ਨਾ ਜਾਣੀਐ, ਸਮੁੰਦ ਸਾਹ ਸੁਲਤਾਨ। ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ। ਜੇ ਤਿਸ ਮਨ ਹੋਣਾ ਵੀ ਸਰ ਹੈ, ਅੰਤ ਨਾ ਸਿਖਤੀ ਕਹਿਣ ਨਾ ਅੰਤ। ਅੰਤ ਨਾ ਕਰਨ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ। ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ। ਅੰਤ ਨਾ ਜਾਪੈ ਪਰ ਵਾਰ, ਅੰਤ ਕਾਰਨ ਕੀਤੇ ਬਿਲ ਲਾਹੇ। ਤਾਂ ਕਿ ਅੰਤ ਨਾ ਪਾਏ ਜਾਹੇ, ਇਹੋ ਅੰਤ ਨਾ ਜਾਣੈ ਕੋਏ। ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ। ਉੱਚੇ ਉੱਪਰ ਉੱਚਾ ਨਾਉ, ਈਵੜ ਉੱਚਾ ਹੋਵੈ ਕੋਏ। ਤਿਸ ਉੱਚੇ ਕਉ ਜਾਣੈ ਸੋਏ, ਜੇਵੜ ਆਪ ਜਾਣੈ ਆਪ ਆਪ। ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ। ਵੱਡਾ ਦਾਤਾ ਤਿਲ ਨਾ ਕਮਾਏ, ਕਿਤੇ ਮੰਗੈ ਜੋਧ ਅਪਾਰ। ਕਿਤਿਆ ਗਣਤ ਨਹੀਂ ਵਿਚਾਰ, ਕਿਤੇ ਖੱਪ ਤੁੱਟ ਹੈ ਵੇਕਾਰ। ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ। ਕਿਤਿਆਂ ਦੁੱਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। ਬੰਦ ਖਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਏ। ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੈ ਜੇਤੀਆ ਮੂਹੇ ਖਾਏ। ਆਪੇ ਜਾਣੈ ਆਪੇ ਦੇ, ਆਖੈ ਹੈ ਸੇ ਭੇ ਕੇਈ ਕੇ। ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤ ਸਾਹੀ ਪਾਤ ਸਾਹੋ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ। ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ। ਅਮੁੱਲ ਧਰਮ ਅਮੁੱਲ ਦੀਬਾਣ, ਅਮੁੱਲ ਤੁਲ ਅਮੁੱਲ ਪਰਵਾਣ। ਅਮੁੱਲ ਬਖਸੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਣ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲੈ ਬੁਲਾਏ। ਆਖੈ ਵੇਦ ਪਾਠ ਪੁਰਾਣ, ਆਖੈ ਪੜ੍ਹੇ ਕਰਹਿ ਵਖਿਆਣ। ਆਖੈ ਬਰਮੇ ਆਖੈ ਇੰਦ, ਆਖੈ ਗੋਪੀ ਤੈ ਗੋਬਿੰਦ। ਆਖੈ ਈਸਰ ਆਖੈ ਸਿੱਧ, ਆਖੈ ਕੀਤੇ ਕੀਤੇ ਬੁੱਧ। ਆਖੈ ਦਾਨਵ ਆਖੈ ਦੇਵ, ਆਖੈ ਸੁਰ ਨਰ ਮੁਨ ਜਨ ਸੇਵ। ਕਿਤੇ ਆਖਹਿ ਆਖਣ ਪਾਹੇ, ਕਿਤੇ ਕਹਿ ਕਹਿ ਉਠ ਉਠ ਜਾਹੇ। ਇੱਥੇ ਕੀਤੇ ਹੋਰ ਕਰੇ, ਤਾਂ ਆਖ ਨਾ ਸਕਹਿ ਕੇਈ ਕੇ। ਜੇ ਵੜ ਭਾਵੈ ਤੇ ਵੜ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾ, ਕਿਤੇ ਵਾਵਣ ਹਾਰੇ। ਕਿਤੇ ਰਾਗ ਪਰੀ ਸਿਉ ਕਹੀਨ, ਕਿਤੇ ਗਾਵਣ ਹਾਰੇ। ਗਾਵੈ ਤੁਹਨੋ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਹਿ ਚਿਤ ਗੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੇ। ਗਾਵਹਿ ਈਸਰ ਬਰਮਾ ਦੇਵੀ, ਸੋਹਨ ਸਦਾ ਸਵਾਰੇ। ਗਾਵਹਿ ਇੰਦ ਇੰਦਾਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ। ਗਾਵਨ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾਂ ਨਾਲੇ।
ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਸ਼ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜੇ ਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਾਤ ਝੋਲੀ ਧਿਆਨ ਕੀ ਕਰਹਿ ਬੇਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਣ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾਤੀ ਰਿਧ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੋਏ ਕਾਰ ਚਲਾਵਹਿ ਲਿਖਿਆ ਵਹਿ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਬਾਣ ਜਿਵ ਤੇ ਸੁਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹ ਨਾ ਨਜ਼ਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਇੱਕ ਦੂਜੀ ਬਹੋਂ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏ ਤਰਾਹ ਪਤ ਪਵੜੀਆਂ ਚੜੀਐ ਹੋਏ ਅਕੀਸ ਸੁਣ ਗਲਾਂ ਆਕਾਸ਼ ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨਿਸਾਣ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ਼ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ
ਤਿੱਥੇ ਘੜੀਐ ਸੂਰਤ ਮਤ ਮਨ ਬੁੱਧ, ਤਿੱਥੇ ਘੜੀਐ ਸੁਰਾਂ ਸਿਰਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਂਬਲ ਸੂਰ, ਤਿਨ ਮੈਂ ਰਾਮ ਰਹਿਆ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ, ਨਾ ਉਹ ਮਰੈ ਨਾ ਠਾਕੇ ਜਾਹੇ, ਜਿਨ ਕਹਿ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇਲੋ, ਕਰੈ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਭਉ ਖਲਾ ਅਗਨ ਤਪ ਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੁਏ ਦਾਈ ਦਾਇਆ, ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ

ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪਾਏ ਛੰਦ ਤੁਆ ਪ੍ਰਸਾਦ ਚੱਕਰ ਚੇਹਨ ਅਰ ਭਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿ ਜੈ ਕੋਟ ਇੰਦ੍ਰ ਇੰਦ੍ਰਾਣ ਸਾਹਿ ਸਹਾਣ ਗਣ ਜੈ ਕ੍ਰਿਪਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਅਰੂਪੇ ਨਮਸਤੰਗ ਅਨੂਪੇ ਨਮਸਤੰਗ ਅਪੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਏ ਨਮਸਤੰਗ ਅਜਾਏ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਅਕਰਮੰਗ ਨਮਸਤੰਗ ਅਧਰਮੰਗ ਨਮਸਤੰਗ ਅਨਾਮੰਗ ਨਮਸਤੰਗ ਅਤਾਮੰਗ ਨਮਸਤੰਗ ਅਜੀਤੇ ਨਮਸਤੰਗ ਅਪੀਤੇ ਨਮਸਤੰਗ ਅਬਾਹੇ ਨਮਸਤੰਗ ਅਟਾਹੇ ਨਮਸਤੰਗ ਅਨੀਲੇ ਨਮਸਤੰਗ ਅਨਾਦੇ ਨਮਸਤੰਗ ਅਸ਼ੇਦੇ ਨਮਸਤੰਗ ਅਗਾਦੇ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ ਨਮਸਤੰਗ ਸੁ ਏਕੈ ਨਮਸਤੰਗ ਅਨੇਕੈ ਨਮਸਤੰਗ ਅਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤਿਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਿਰਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਨਮਸਤਸਤ ਅਜਬੇ ਅਦੇਸੰ ਅਦੇਸੇ ਨਮਸਤੰ ਅਪੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਯਾਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਅਪੇਵੈ ਨਮਸਤੰ ਅਜਨਮੇ ਨਮਸਤੰ ਸੁਬਨਮੇ ਨਮੋ ਸਰਬ ਗੌਨੇ ਨਮੋ ਸਰਬ ਪੌਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਯਾਲੇ ਨਮਸਤੰ ਅਬਰਨੇ ਨਮਸਤੰ ਅਮਰਨੇ ਨਮਸਤੰ ਜਰਾਰੰਗ ਨਮਸਤੰ ਕਿਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਅਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਯਾਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵਾ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਪੇ ਹੈ ਅਜੀਤ ਹੈ ਅਪੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਪੂਤ ਹੈ ਅਪਰਨ ਹੈ ਅਗੰਜ ਹੈ ਅਭੰਜ ਹੈ ਅਝੂਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਦ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅਪਰਮ ਹੈ ਅਜੀਤ ਹੈ ਅਪੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਯਾਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਬੇਭੂਤੇ ਕਲੰਕੰ ਬਿਨਾ ਨੇਕ ਲੰਕੀ ਸਰੂਪੇ ਨਮੋ ਰਾਜ ਰਜਵੇਸ਼ਵਰੰ ਪਰਮ ਰੂਪ।

ਸਰਵੰਗ ਪ੍ਰਾਣਾ ਸੀ ਅਨੂਪੇ ਆ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਅਧੋ ਉਰਧ ਅਰਧੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪੁਰਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਯਾਲੰ ਅਸ਼ੇਧੀ ਅਭੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਸਤਹਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਭੈ ਹੈ ਪ੍ਰਭੂ ਹੈ ਅਜੂ ਹੈ ਆਦੇਸ਼ ਹੈ ਆਪੇਸ਼ ਹੈ ਭੁਜੰਗ ਪ੍ਰਯਾਤ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮਸਤਵੰਗ ਨਿਰਨਾਥੇ ਨਮਸਤਵੰਗ ਪਰਮਾਥੇ ਨਮਸਤਵੰਗ ਅਗੰਜੇ ਨਮਸਤਵੰਗ ਅਪੰਜੇ ਨਮਸਤਵੰਗ ਅਕਾਲੇ ਨਮਸਤਵੰਗ ਅਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਬਦਾ ਹਿਰਦ ਸਿਧੰ ਨਿਵਾਸੀ ਚਰਪਟ ਸ਼ੰਤਵਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਪ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੂਆਲ ਛੰਦ ਤੋ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬਮਾਨ ਤ੍ਰਿਮਾਨ ਦੇਵ ਅਭੇਵ ਆਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਯਤ੍ਰ ਤਤ੍ਰ ਬਿਰਾਜਹੀ ਅਵਧੂਤ ਰੂਪ ਰਿਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅਸੇਖ ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਯਤ੍ਰ ਤਤ੍ਰ ਦੇ ਸਾਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬਹੀਨ ਪੇਖਤ ਧਾਮਹੁ ਨਹਿ ਜਾਹੇ ਸਰਬ ਮਾਨ ਸਰਬਤ੍ਰ ਮਾਨ ਸਦੈਵ ਮਾਨਤ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਆਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਨਹੀ ਜਿਹੇ ਬੇਦ ਔਰ ਕਤੇਵ ਰੂਪ ਰੰਗ ਨਾ ਜਾਤ ਪਾਤ ਸੋ ਜਾਨਹੀ ਕਿਹੇ ਜੇਬ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰੈ ਚਤੁਰ ਚੱਕ ਮਾਨਹੀ ਪੁਰਤੀਨ ਲੋਕ ਚਾਹੁਦਾ ਹੈ ਕਿ ਵੇਖੈ ਜਗ ਜਾਪਹੀ ਜਿਹੇ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸ਼ਵ ਰਚਿਓ ਸੁਯੰ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੋ ਭਰਮ ਰਹਿਤ ਅਪਹੂਤ ਅਲਖ ਅਭੇਸ਼ ਅੰਗ ਰਾਗ ਨ ਰੰਗ ਜਾਕੈ ਜਾਤ ਪਾਤ ਨ ਨਾਮ ਗਰਭ ਗੰਜਨ ਦੋਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਆਮੀਕ ਅਨ ਉਸ ਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬਗੰਤਾ ਸਰਬਹੰਤਾ ਸਰਬਤੇ ਅਨਭੇਖ ਸਰਬ ਸ਼ਾਸਤ੍ਰ ਨਾ ਜਾਨਹੀ ਜਿਹੇ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਪਾਖਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਾ ਆਵਹੀ ਵਹ ਚਿਤ ਮਧੂ ਭਾਰ ਛੰਦ ਤਵ ਪ੍ਰਸਾਦ ਗੁਣਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨਭਉ ਪ੍ਰਕਾਸ਼ ਨਿਸ ਦਿਨ ਅਨਾਸ ਆਜਾਨ ਬਾਹੋ ਸ਼ਾਹਾਨ ਸ਼ਾਹ ਰਾਜਾਨ ਰਾਜ ਪਾਨਾਨ ਪਹਨ ਦੇਵਾਨ ਦੇਵ ਉਪਮਾ ਮਹਾਨ ਇੰਦ੍ਰਾਨ ਇੰਦ੍ਰ ਪਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਆਪਾ ਅਭੰਗ ਗਤਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਆਤ ਦੁਤ ਪ੍ਰਚੰਡ ਮਿਤ ਗਤ ਅਖੰਡ ਆਲਿਸਯ ਕਰਮ ਅਦ੍ਰਿਸ਼ ਧਰਮ ਸਰਬਾ ਪ੍ਰਣਾਢੈ ਅੰਡੰਡ ਬਾਢੈ ਚਾਚਰੀ ਛੰਦ ਤਵ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਭੁਜੰਗ ਪ੍ਰਯਾਤ ਛੰਦ ਚਤੁਰ ਚਕ੍ਰ ਕਰਤਾ ਚਤੁਰ ਚਕ੍ਰ ਹਰਤਾ ਚਤੁਰ ਚਕ੍ਰ ਦਾਨੇ ਚਤੁਰ ਚਕ੍ਰ ਜਾਨੇ ਚਤੁਰ ਚਕ੍ਰ ਵਰਤੀ ਚਤੁਰ ਚਕ੍ਰ ਭਰਤੀ ਚਤੁਰ ਚਕ੍ਰ ਪਾਲੇ ਚਤੁਰ ਚਕ੍ਰ ਕਾਲੇ ਚਤੁਰ ਚਕ੍ਰ ਪਾਸੇ ਚਤੁਰ ਚਕ੍ਰ ਵਾਸੇ

ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾ ਗਾਵਹੁ ਹਰੀ ਕੇਰਾ, ਮਨ ਜਿਨੇ ਵਸਾਇਆ, ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਾਰੋ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉਂ ਮਨਹੋਂ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹਾਓ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਦ ਵਾਸ ਕੀਤੇ, ਕਾਲ ਕੰਟੁਕ ਮਾਰਿਆ, ਧੁਰ ਕਰਮ ਪਾਇਆ ਤੁਦ ਜਿਨ ਕਹੋ, ਸੇ ਨਾਮ ਹਰ ਕਹਿ ਲਾਗੇ, ਕਹੈ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹਿ ਨਿਮਾਣੀ, ਦੇਹਿ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵੇਚਾਰੀਆ, ਤੁਦ ਬਾਜ ਸਮਰੱਥ ਕੋਏ ਨਾਹੀਂ, ਕਿਰਪਾ ਕਰ ਬਨਵਾਰੀਆ, ਏਸ ਨਾਉ ਹੁਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ, ਕਹੈ ਨਾਨਕ ਲਿਵੈ ਬਾਜੋ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕਟੇ, ਗਿਆਨ ਅੰਜਨ ਸਾਰਿਆ, ਅੰਦਰ ਉਹੋ ਜਿਨ ਕਾ ਮੋਹ ਤੁਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ, ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰੈ ਵਿਚਾਰਿਆ, ਇੱਕ ਭਰਮ ਭੁੱਲੇ ਫਿਰੈ ਦਹਿ ਦੇਸੋ, ਇੱਕ ਨਾਮ ਲਾਗ ਸੁਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਪਾਵਏ, ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵਏ, ਆਵ ਉਹ ਸੰਤ ਪਿਆਰੇ ਹੋਆ, ਕਥ ਕੀ ਕਰੈ ਕਹਾਣੀ, ਕਰਹਿ ਕਹਾਣੀ ਆ ਕਥ ਕੇਰੀ, ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਐ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ, ਗਾਵਹੁ ਸੱਚੀ ਬਾਣੀ, ਕਹੈ ਨਾਨਕ ਸੁਣੋ ਸੰਤੋ ਹੋ, ਕਥੇ ਹੋ ਆਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟ ਹੋ, ਜਿਨ ਮੋਹ ਮੀਠਾ ਲਾਇਆ, ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ, ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣਹੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ ਆਏ, ਆਖ ਹੈ ਤਾਂ ਵੇਖ ਹੈ ਸਭ ਤੂੰ ਹੈ, ਜਿਨ ਜਗਤ ਉਪਾਇਆ, ਕਹੈ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ,
ਪਾਇਆ ਅੰਮ੍ਰਿਤ, ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਧ ਉਪਾਏ, ਇਕ ਵੇਖ ਪਰ ਸੁਣ ਆਇਆ, ਲਭ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ, ਕਹੈ ਨਾਨਕ ਜਿਸ ਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਹਾਂ ਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾਜ ਕ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲਹੁ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹੈ ਨਾਨਕ ਚਾਲ ਭਗਤਾਂ ਜੁਗ ਜੁਗ ਨਿਰਾਲੀ, ਜਿਉ ਤੂੰ ਚਲਾ ਹੈ ਤਿਵ ਚਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵੈ ਚੱਲੈ, ਜਿਨਾ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵਹੇ, ਜਿਸ ਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੈ ਸੁਖ ਪਾਵਹੇ, ਕਹੈ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ, ਇਹੋ ਸੁਹੇਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੁਹੇਲਾ, ਸਤਿਗੁਰੂ ਸੁਣਾਇਆ, ਇਹੋ ਤਿੰਨ ਕਹਿ ਮਨ ਵਸਿਆ, ਜਿਨ ਧੁਰਹੋਂ ਲਿਖਿਆ ਆਇਆ, ਇੱਕ ਫਿਰੈ ਕਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਹੈ ਨਾਨਕ ਸ਼ਬਦ ਸੁਹੇਲਾ, ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ, ਕਹਿਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਪਿਤੈ ਸੰਜਮ ਰਹੇ ਕਰਮ ਕਮਾਏ, ਸਹਿਸੈ ਜੀਉ ਮਲੀਣ ਹੈ ਕਿਰਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ, ਹਰਿ ਸਿਉ ਰਹੋ ਚਿਤ ਲਾਏ, ਕਹੈ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਵ ਜਾਏ, ਜੀ ਉਹ ਮੈਲੇ ਬਾਰਹੁ ਨਿਰਮਲ, ਬਾਰਹੁ ਨਿਰਮਲ ਜੀਉ ਤਾਂ ਮੈਲੇ, ਤਿਨ ਜਨ ਮਜੂਐ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨ ਹੋਵੇ ਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ, ਫਿਰੈ ਜਿਉ ਬੇਤਾਲਿਆ, ਕਹੈ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ, ਜੀ ਉਹ ਨਿਰਮਲ ਬਾਰਹੁ ਨਿਰਮਲ, ਬਾਰਹੁ ਤਾਂ ਨਿਰਮਲ ਜੀ ਉਹ ਨਿਰਮਲ, ਸਤਿਗੁਰ ਤੇ ਕਰਣੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨ ਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖਟਿਆ, ਭਲੇ ਸੇਵਣ ਜਾਰੇ, ਕਹੈ ਨਾਨਕ ਜਿਨ ਮਨ ਨਿਰਮਲ, ਸਦਾ ਰਹੈ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਉ ਰਹੈ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹੈ ਪਰਉਣੈ, ਗੁਰ ਬਿਨ ਅਵਰ ਨਾ ਜਾਣੈ ਕੋਏ, ਕਹੈ ਨਾਨਕ ਸੁਣੋ ਸੰਤੋ ਹੋ, ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਵੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇਕੀਆਂ ਜਾਏ, ਅਨੇਕ ਜੁਨੀ ਭਰਮ ਆਵੈ, ਵਿਣ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ, ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ, ਕਹੈ ਨਾਨਕ ਵਿਚਾਰ ਦੇਖੋ, ਵਿਣ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰਿੰਗ ਪਾਣੀ, ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝਾ ਹੋ, ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾ ਹਿਰਦਿਆ ਮਾਇਆ, ਬੋਲਣ ਪਏ ਰਵਾਣੀ, ਕਹੈ ਨਾਨਕ ਸਤਿਗੁਰੂ ਬਾਝਾ ਹੋ, ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਆਸਮਾਓ,
शब्द से ती मन मिलिया सच्चे लाया पाओ आपे हीरा रतन आपे जिसनु दे बुझाए कह नानक शब्द रतन है हीरा जित जड़ाओ सेव साकत आप उपाय कह करता आपे हुक्म वरताए आप वेखाए गुरमुख किसे बुझाए तोड़े बंधन होवे मुक्त शब्द मन वसाए गुरमुख जिसनु आप करे सो होवे एक सस्यो लिबलाए कहे नानक आप करता आपे हुक्म बुझाए सिमरत शास्त्र पुन पाप विचार दे तत्तय सार ना जानी तत्तय सार ना जानी गुरु बाजो तत्तय सार ना जानी तिहि गुणी संसार भ्रम सुता सुतिया रैण विहानी गुर कृपा ते से जन जागे जिना हर मन वसया बोलह अमृत बाणी कहे नानक सो तत पाए जिसनु अन दिन हर लिव लागै जागत रैण विहानी माता के उदर मैं प्रतपाल करे सो क्यों मनहो विसारी है मनहो क्यों विसारी है ए वरदाता जे अगन मैं आहार पहुंचावे ओसनो किहो पोहे न सकी जे सुनाओ अपनी लेव लावे अपनी लेव आपे लाए गुरुमुख सदा संभाली है कहे नानक ए वरदाता सो क्यों मनहो विसारी है जैसी अगन उदर मैं तैसी बाहर माया माया अगन सब इको जेही करता खेल रचाया जातिस पाणा ता जमया परवार भला पाया लिव छुड़की लगी तृष्णा माया अमर वरताया ए माया जित हर विसरै मोह उपजै भाउ दूजा लाया कहे नानक गुर प्रसादी जिना लिव लागी तिने विचे माया पाया हर आप अमुलक है मूल न पाया जाए मूल न पाया जाए किसे विट हो रहे लोक वेल लाए ऐसा सतगुर जे मिले तिसनो सिर सौंपी है विचों आप जाए जिसदा जियो तिस मिल रहा है हर वसै मन आए हर आप अमुलक है भाग तिना के नानका जिन हर पल्लै पाए हर रास मेरी मन वण जारा हर रास मेरी मन वण जारा सतगुरु ते रास जानी हर हर नित जपेओ जियो लाहा खटे हो दिहाड़ी एहो धन तिना मिलिया जिन हर आपे पाणा कहे नानक हर रास मेरी मन होआ वण जारा ए रसना तू आन रास राच रही तेरी प्यास न जाए प्यास न जाए होरत कितै जे चर हर रस पल्लै न पाए हर रस पाए पल्लै पीए हर रस बहुड़ न तृष्ण लागै आए एहो हर रस कर मी पाईए सतगुर मिलै जिस आए कहे नानक होर आन रस सब विसरे जा हर वसै मन आए ए शरीरा मेरे आ हर तुम मह जोत रखी तातु जग मह आया हर जोत रखी तुद विच तातु जग मह आया हर आपे माता आपे पिता जिन जियो उपाय जगत दिखाया गुर प्रसादी बुझिया ता चलत होआ चलत नदरी आया कहे नानक सृष्ट का मूल रचिया जोत राखी तातु जग मह आया मन चाओ भया प्रभ आगम सुनया हर मंगल गाओ सखी ग्रहो मंदर बनया हर गाओ मंगल नित सखिए सोग दुख ना व्यापाए गुर चरण लागे दिन सपागे अपना पिर जापए अनहत बाणी गुर शब्द जानी हर नाम हर रस भोगो कहे नानक प्रभ आप मिलया करण कारण जुगो ए शरीरा मेरिया इस जग मह आए कह क्या तुद कर्म कमाया के कर्म कमाया तुद शरीरा जा तू जग मह आया जिन हर तेरा रचन रचिया सो हर मन ना वसाया गुर प्रसादी हर मन वसया पूर्व लिखिया पाया कहे नानक एहो शरीर परवान हुआ जिन सत गुर स्यों चित लाया ए नेत्र हो मेरे हो हर तुम मैं जोत धरी हर बिन अवर न देखो हो कोई हर बिन अवर न देखो हो कोई नदरी हर निहालिया एहो वेस संसार तुम देख दे एहो हर का रूप है हर रूप नदरी आया गुर प्रसादी बुझिया जावेखा हर एको है हर बिन अवर न कोई
कहे नानक ई नेत्र आंध से सतगुरु मिले हैं देव दृष्ट होई। ए सरवण हो मेरे हो सचे सुनने नू पठाए, सचे सुनने नू पठाए शरीर लाए सुनो सत बाणी। जित सुनी मन तन हरिया हुआ, रसना रास सुमाणी सच अलख वेडाणी। ताकि गत कही ना जाए कहे नानक अमृत नाम सुनो पवित्र हो वाह। सचे सुनने नू पठाए हर जियो गुफा अंदर रख कै वाजा पवन वजाया, वजाया वाजा पौन नौ दुआरे पर घट किए दसवां गुप्तर खाया। गुरुद्वारे लाए पावनी इतना दसवां द्वार दिखाया, तह अनेक रूप नाउ नावने तो किसदा अंत ना जाई पाया। कहे नानक हर प्यार है जियो गुफा अंदर रख कै वाजा पवन वजाया। इहो साचा सोहेला साचे कर गावो, गावो ता सोहेला कर साचे जिथे सदा सच त्यावहि। सचो त्यावै जा तुद पावै गुरमुख जिना बुझावहि। इहो सच सबना का खसम है जिस बख्शे सो जन पावहि। कहे नानक सच सोहेला सचे कर गावहि। आनंद सुनो वड भागी हो सगल मनोरथ पूरे, पार ब्रह्म प्रभ पाया उतरे सगल विसूरे। दुख रोग संताप उतरे सुने सच्ची बाणी, संत साजन पहे सरसे पूरे गुरते जानी। सुनते पुनीत कहते पवित सतगुरु रहे।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਸੋ ਆ ਗਿਆ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ, ਅਰਜੁਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਵੋ ਜੀ ਸਹਾਏ, ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਬਾਣੀ ਕੇ ਬੋਹਿਥ ਚਵਰ ਤਾਕਤ ਛਤਰ ਦੇ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸੁਆਸਾਂ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਕੁਝੰਗੇ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤੇ ਆਵੇ ਜੀ। ਨਾਮ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ।

ਸ੍ਰੀ ਵਾਹਿਗੁਰੂ ਸਾਹਿਬ ਜੀ, ਰੱਖੋ ਆਪਣੇ ਸ਼ਰਨ ਪ੍ਰਭ, ਮੋਹਿ ਕਿਰਪਾ ਧਾਰੇ, ਸੇਵਾ ਕਛੂ ਨਾ ਜਾਣਉ, ਨੀਚ ਮੂਰਖਾਰੇ, ਮਾਨ ਕਰੋ ਤੁਦ ਉਪਰੇ, ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲਤੇ, ਤੁਮ ਬਖਸ਼ਣ ਹਾਰੇ।

0: ਜੈ ਸਭਾਵ ਵੱਡੀ ਵਡਿਆਈ ਜਾਂ ਪੁਛਣ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ
1: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ਼ ਇੱਕ ਨਾ ਪਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਪਿਆਖ ਨਾ ਜਾਪਈ ਜੇ ਕਿਸੇ ਆਣੇ ਰਾਸ

ਪੌੜੀ ਸੱਚਾ ਸਾਹਿਬ ਏਕ ਤੁਝਨੇ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਹ ਤਿਸ ਮਿਲੈ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ।

0: ਵਾਹਿਗੁਰੂ ਜੀ ਕੀ
1: ਫਤਿਹ। ਇਲਾਹੀ ਬਾਣੀ ਦਾ ਕੀਰਤਨ ਕਰਦੇ ਹਾਂ। ਦਸਾਂ ਪਾਸੋਂ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ ਸਤਿਗੁਰੂ ਜੀ ਬਖਸ਼ ਲੈਣ, ਅੱਗੇ ਤੋਂ ਹੋਰ ਸ਼ਰਧਾ ਭਾਵਨਾ ਸਤਿਗੁਰੂ ਦੇ ਕੀਰਤਨ ਦੀ ਦਾਤ ਬਖਸ਼ਣ। ਹੁਣ ਸਾਡੇ ਅਤਿ ਸਤਿਕਾਰਯੋਗ ਪੰਥ ਦੇ ਮਹਾਨ ਗੁਰਬਾਣੀ ਵਿਚਾਰ ਕਥਾਵਾਚਕ ਭਾਈ ਪਰਮਜੀਤ ਸਿੰਘ ਜੀ ਅੱਜ ਦੇ ਹੁਕਮਨਾਮੇ ਦੀ ਵਿਆਖਿਆ ਸਾਨੂੰ ਸਰਵਣ ਕਰਾਉਣਗੇ ਜੀ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤਿਰ ਕਵਣ ਕਵਣ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੇ ਮਹਿਮਾ ਵਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉ ਭਾਵੈ ਤਿਉ ਰਾਖ ਮੇਰੇ ਸਾਹਿਬ ਮੈਂ ਤੁਜ ਬਿਨ ਅਵਰ ਨ ਕੋਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਾ ਸੇਵਕ ਜਨ ਮਨ ਪ੍ਰਤਖ ਗੁਰੂ ਨਿਸਤਾਰ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀਂ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰੇਕ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਬੇ ਬਲ ਸਦਾ ਸੁਖ ਮਨ ਵਸਾ ਦੁਖ ਸੰਸਾਰ ਖੁਵੈ ਗੁਰ ਨਵ ਨਿਧਾ ਦਰਿਆਓ ਜਨਮ ਹਮ ਕਾਲ ਖੋ ਧੋਵੈ ਸੁਖ ਹੋ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਇ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਵ ਦੁਖ ਸੰਬਦੀ ਨੂਰ ਅਰਸੋ ਕੁਰਸੋ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹੱਲਾ ਪੰਜਵਾਂ ਕਰਮ ਧਰਮ ਪਾਖੰਡ ਜੋ ਦਿਸਹੈ ਤਿਨ ਜਮ ਜਾਗਾਤੀ ਲੁਟੈ ਨਿਰਬਾਨ ਕੀਰਤਨ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤ ਛੂਟਾ ਕਰਮ ਧਰਮ ਪਾਖੰਡ ਜੋ ਦਿਸਹੈ ਤਿਨ ਜਮ ਜਾਗਾਤੀ ਲੁਟੈ ਨਿਰਬਾਨ ਕੀਰਤਨ ਗਾਵਹੁ ਕਰਤੇ ਕਾ

जे को बचन कमावा संतन का सो गुर प्रसाद ही तरिया रहाओ कोट तीर्थ मजन इस नाम इस कलम है मैल परिचय साध संग जो हर गुण गावा सो निर्मल कर लीजै वेद कतेब सिमरत सब शास्त इन पढ़या मुक्त न होई एक अखर जो गुरमुख जापा तिसकी निर्मल सोई खत्री ब्राह्मण सूद वैस उपदेश चह वर्णा कौ संझा गुरमुख नाम जपै उदरा सो कलम है कट कट नानक मझा खत्रे ब्राह्मण सूद वैस उपदेश चह वर्णा कौ संझा गुरमुख नाम जपै उदरा सो कलम है कट कट नानक मझा वाहिगुरु जी का खालसा वाहिगुरु जी की फतेह जुगो जुग अटल तन तन साहिब श्री गुरु ग्रंथ साहिब महाराज जी की पावन हजूरी अंदर जुड़ बैठी अति सत्कारयोग साध संगत जीओ वड्या पागा वाले हो रोजाना अमृत वेले अपने रजेवियां विचों कुछ समां कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उद्यम करदे हो। अज भी सतगुरां बख्शिश कीती सवाग समां सतगुरां दी मेहरामत सदका सानू सारिआं नूं सत संगत विच जुड़न दा नसीब होया। हुणे आप जी ने गुरु घर दे हाजूरी कीर्तनी बहुत सत्कारयोग भाई साहिब भाई मनमोहन सिंह जी उन्हां दे जथे पासो संपूर्ण आसा की वार दे शब्द कीर्तन सरवण कीते ने। समा होया इस पावन अस्थान ते गुर शब्द विचार दा। अज अमृत वेले मेरे सतगुरु धन गुरु ग्रंथ साहिब महाराज जी ने इस पावन अस्थान ते प्रकाशमान होके जो सानू हुक्म दी दात बख्शिश कीती है ओ पावन हुक्म धन गुरु अर्जन साहिब महाराज दीन दुनिया के मालिक सच्चे पातशाह शहीदां दे सरताज शांति दे पंज परमात्मा दा प्रतख रूप उन्हां दी रचना तो उचारण कीता होया ये पावन शब्द राग सूही धन गुरु ग्रंथ साहिब महाराज जी दे 747 अते 48 अंग ते ये पावन शब्द सवायमान है। आओ गुरमुखो अज मेरे सतगुरां ने साडे भले वास्ते की बख्शिश रहमतां कीतियां ने। विचार की आरंभता तो पहला एक बार मन बिरतियां जरूर एकाग्र कर लिए रसना की पवित्रता वास्ते मन की एकाग्रता वास्ते एक बार करो कृपा दिओ असीस ते आखो जी सतनाम श्री वाहेगुरु साहिब जी फिर बख्शिश करो ते आखो जी सतनाम श्री वाहिगुरु साहिब जी। पूरे विश्व दे विच अनेकां धर्म ने इंज कह लिए भी जे गिणती कीती जावे ते 300 तो वध धर्मां दी गिणती वर्ल्ड दे विच कीती गई जिवें सिख धर्म है
ਹਿੰਦੂ ਧਰਮ ਹੈ, ਮੁਸਲਮਾਨ ਧਰਮ ਹੈ, ਈਸਾਈ ਧਰਮ ਹੈ, ਬੋਧੀ ਧਰਮ ਹੈ, ਜੈਨੀ ਧਰਮ ਹੈ, ਇਸ ਤਰ੍ਹਾਂ ਦੇ ਅਨੇਕਾਂ ਧਰਮ ਨੇ। ਹਰੇਕ ਧਰਮ ਦੇ ਪੈਰੋਕਾਰਾਂ ਆਪਣੀ ਉਮਤ ਦੇ ਭਲੇ ਵਾਸਤੇ, ਇਹਨਾਂ ਦਾ ਭਲਾ ਹੋ ਸਕੇ, ਇਹਨਾਂ ਦਾ ਪਾਰ ਉਤਾਰਾ ਹੋ ਸਕੇ, ਉਹਨਾਂ ਨੇ ਆਪੋ ਆਪਣੇ ਹਿਸਾਬ ਦੇ ਨਾਲ ਉਹਨਾਂ ਨੂੰ ਗਿਆਨ ਵੰਡਿਆ ਵੀ ਆਹ ਕਰਮ ਕਰਨ ਦੇ ਨਾਲ ਤੁਹਾਡੀ ਬੰਦ ਖਲਾਸੀ ਹੋ ਸਕਦੀ, ਆਹ ਕਰਮ ਕਰਨ ਦੇ ਨਾਲ ਤੁਹਾਡੀ ਬੰਦ ਖਲਾਸੀ ਨਹੀਂ ਹੋਏਗੀ। ਹਰੇਕ ਧਰਮ ਦੇ ਪੈਰੋਕਾਰਾਂ ਨੇ ਜੋ ਉਪਦੇਸ਼ ਬਖਸ਼ਿਸ਼ ਕੀਤਾ ਉਹ ਉਹਨਾਂ ਦੇ ਜਿਹੜੀ ਉਮਤ ਸੀ ਮੰਨਦੀ ਰਹੀ। ਇਨ ਬਿਨ ਇਸੇ ਤਰ੍ਹਾਂ ਸਾਡੀ ਭਲਾਈ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 10 ਜਾਮਿਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੱਕ ਕਿਵੇਂ ਸਾਡਾ ਭਲਾ ਹੋ ਸਕਦਾ, ਕਿਵੇਂ ਅਸੀਂ ਸੰਸਾਰ ਦੇ ਵਿੱਚ ਆਪਣੇ ਜੀਵਨ ਨੂੰ ਸਫਲਾ ਕਰਕੇ ਉਸ ਪਰਿਪੂਰਨ ਪਰਮਾਤਮਾ ਦੇ ਚਰਨਾਂ ਵਿੱਚ ਪਹੁੰਚ ਸਕਦੇ, ਉਹ ਉਪਦੇਸ਼ ਬਖਸ਼ਿਸ਼ ਕੀਤੇ। ਤੇ ਅਸੀਂ ਕਿਸੇ ਧਰਮ ਦੀ ਨਿੰਦਿਆ ਨਹੀਂ ਕਰਨੀ, ਠੀਕ ਹੈ, ਜੋ ਉਹਨਾਂ ਦਾ ਮੁਰਸ਼ਿਦਾਂ ਨੇ ਉਹਨਾਂ ਨੂੰ ਦੱਸਿਆ, ਉਹ ਮੁਸਲਮਾਨ ਵੀਰ ਕਹਿੰਦੇ ਨੇ ਵੀ ਸਾਡੇ ਮੁਹੰਮਦ ਸਾਹਿਬ ਕਹਿੰਦੇ ਨੇ ਵੀ 5 ਵਕਤ ਦਾ ਨਮਾਜ਼ੀ ਹੋਣਾ ਚਾਹੀਦਾ, ਠੀਕ ਹੈ, ਮੁਬਾਰਕ ਹੋਣਾ ਚਾਹੀਦਾ। ਹਿੰਦੂ ਧਰਮ ਨੇ ਆਪਣੇ ਹਿਸਾਬ ਦੇ ਨਾਲ ਦੱਸਿਆ, ਸਿੱਖਾਂ 3 ਤੇ ਸਤਿਗੁਰਾਂ ਨੇ 2 ਵਕਤ ਦਾ ਸਮਾਂ ਬਖਸ਼ ਕੀਤਾ, ਅੰਮ੍ਰਿਤ ਵੇਲਾ ਤੇ ਸੰਧਿਆ ਵਕਤ ਦਾ ਸਮਾਂ। ਸੰਭਾਲ ਲਾ, ਤੇਰਾ ਇਕੱਲੇ ਦਾ ਪਾਰ ਉਤਾਰਾ ਨਹੀਂ ਹੋਏਗਾ, ਤੇਰੀਆਂ ਕੁਲਾਂ ਦਾ ਪਾਰ ਉਤਾਰਾ ਵੀ ਹੋ ਜਾਏਗਾ। ਪਰ ਕਦੋਂ ਹੋਏਗਾ? ਜੇ ਗੁਰੂ ਦੇ ਕਹੇ ਹੋਏ ਬਚਨਾਂ ਨੂੰ ਕਮਾ ਲਏਗਾ। ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ, ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੰਸਾਰ ਵਿੱਚ ਆਏ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਸੰਸਾਰ ਵਿੱਚ ਵਿਚਰੇ ਨੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵਿਚਰੇ ਨੇ, ਉਸ ਵੇਲੇ 2 ਧਰਮਾਂ ਦਾ ਬਹੁਤ ਬੋਲਬਾਲਾ ਸੀ ਗੁਰੂ ਸਾਹਿਬਾਂ ਨੇ, ਇੱਕ ਯੋਗੀਆਂ ਦਾ ਤੇ ਦੂਸਰਾ ਸਨਾਤਨ ਧਰਮ ਦਾ, ਹਿੰਦੂ ਧਰਮ ਦਾ ਬਹੁਤ ਬੋਲਬਾਲਾ। ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ 3 ਮਿਲਣੀਆਂ ਹੋਈਆਂ ਸੀ ਯੋਗੀਆਂ ਦੇ ਨਾਲ, 3 ਵਾਰੀ ਮਿਲੇ ਸਨ, ਸੁਮੇਰ ਪਰਬਤ ਤੇ ਚੱਲ ਬਟਾਲੇ ਤੇ ਜਿੱਥੇ ਅੱਜ ਆਪਾਂ ਨਾਨਕ ਮਤਾ ਸਾਹਿਬ ਗੁਰਦੁਆਰਾ ਦਰਸ਼ਨ ਕਰਦੇ, ਇਹਨਾਂ ਅਸਥਾਨਾਂ ਤੇ ਮਿਲਣੇ। ਉਹਨਾਂ ਦਾ ਮੰਨਣਾ ਸੀ ਵੀ ਜੇ ਬੰਦਾ ਚਾਹੁੰਦਾ ਹੈ ਵੀ ਮੇਰਾ ਭਲਾ ਹੋ ਜਾਏ, ਮੈਂ ਇਸ ਭਵਜਲ ਸੰਸਾਰ ਤੋਂ ਤਰ ਜਾਵਾਂ, ਤੇ ਉਹਨਾਂ ਨੇ ਆਪਣੇ ਧਰਮ ਦਿਆਂ ਜੋ ਵੀ ਹੈ ਸੀ ਮੰਨਦੇ ਸੀ ਉਹ ਦੱਸਿਆ ਵੀ ਜੇ ਨਿਰੰਕਾਰ ਤੱਕ ਪਹੁੰਚਣਾ ਹੈ ਤੇ ਸੰਸਾਰ ਛੱਡਣਾ ਪਏਗਾ, ਜੇ ਨਿਰੰਕਾਰ ਦੇ ਵਿੱਚ ਅਭੇਦ ਹੋਣਾ ਹੈ ਤੇ ਪਰਿਵਾਰ ਛੱਡਣਾ ਪਏਗਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਦੇ ਕੋਲ ਜਾ ਕੇ ਸਮਝਾਇਆ, ਕਹਿਣ ਲੱਗੇ ਨਹੀਂ, ਸਾਡਾ ਧਰਮ ਇਹ ਨਹੀਂ ਕਹਿੰਦਾ। ਸਾਡਾ ਧਰਮ ਕਹਿੰਦਾ ਵੀ ਪਰਿਵਾਰ ਵਿੱਚ ਰਹਿ ਕੇ ਨਿਰੰਕਾਰ ਦੀ ਪ੍ਰਾਪਤੀ ਕੀਤੀ ਜਾ ਸਕੇ। ਉਹ ਕਹਿੰਦੇ ਸੀ ਨਹੀਂ, ਜੰਗਲਾਂ ਵਿੱਚ ਜਾਓ, ਪਰਿਵਾਰ ਛੱਡ ਦਿਓ, ਸੰਸਾਰ ਛੱਡ ਦਿਓ। ਮਹਾਰਾਜ ਕਹਿਣ ਲੱਗੇ ਜੇ ਤੁਹਾਡਾ ਧਰਮ ਅੱਜ ਲੋਕ ਅਪਣਾ ਲੈਣ ਤੇ ਸੰਸਾਰ ਛੱਡਣ ਦੀ ਲੋੜ ਨਹੀਂ, ਸੰਸਾਰ ਹੀ ਜੰਗਲ ਬਣ ਜਾਣ। ਤੁਸੀਂ ਕਹਿੰਦੇ ਸਭ ਕੁਝ ਛੱਡ ਦਿੰਦਾ, ਕਹਿੰਦੇ ਨਹੀਂ, ਪਰਿਵਾਰ ਨੂੰ ਪਾਲਣਾ ਸਾਡਾ ਫਰਜ਼ ਹੈ, ਬੱਚਿਆਂ ਦੀ ਸੰਭਾਲ ਕਰਨੀ ਸਾਡਾ ਫਰਜ਼ ਹੈ। ਜਿਹਨੇ ਪਰਿਵਾਰ ਨੂੰ ਨਹੀਂ ਸੰਭਾਲਿਆ, ਬੱਚਿਆਂ ਨੂੰ ਨਹੀਂ ਸੰਭਾਲਿਆ, ਉਹ ਰੱਬ ਨੂੰ ਕਿੱਥੇ ਸੰਭਾਲ ਲਏਗਾ? ਨਹੀਂ। ਜੇ ਕਿਤੇ ਹਿੰਦੂ ਧਰਮ ਦੀ ਗੱਲ ਆਈ ਤੇ ਉਹਨਾਂ ਨੇ ਵੀ ਐਸੇ ਪੂਰਨ ਪਾ ਦਿੱਤੇ। ਉਹ ਕਹਿੰਦੇ ਸੀ ਵੀ ਜੇ ਬੰਦਾ ਚਾਹੁੰਦਾ ਵੀ ਮੇਰੀ ਮੁਕਤੀ ਹੋ ਜਾਏ, ਮੈਂ ਪਰਮਾਤਮਾ ਵਿੱਚ ਅਭੇਦ ਹੋ ਸਕਾਂ, ਫਿਰ ਉਹਨਾਂ ਨੇ ਆਪਣਾ ਢੰਗ ਦੱਸਿਆ ਜਿਹਦਾ ਅੱਜ ਮੈਂਸ਼ਨ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਵਿੱਚ ਕੀਤਾ। ਮੈਂ ਪੰਕਤੀਆਂ ਪੜ੍ਹਦਿਆਂ ਫਿਰ ਗੁਰਮਤ ਦਾ ਸਿਧਾਂਤ, ਗੁਰਮਤ ਦੀ ਫਿਲੋਸਫੀ ਕੀ ਮਹਾਰਾਜ ਨੇ ਬਿਆਨ ਕੀਤੀ, ਉਹਦੀ ਵਿਚਾਰ ਅੱਜ ਮਹਾਰਾਜ ਜੀ ਨੇ ਸ਼ਬਦ ਦੀ ਆਰੰਭਤਾ ਵਿੱਚ ਬਚਨ ਕਹੇ ਨੇ, ਸੁਹੀ ਮਹੱਲਾ 5, ਕਰਮ ਧਰਮ ਪਾਖੰਡ ਜੋ ਦਿਸੈ ਹੈ। ਕਰਮ ਕਹਿੰਦੇ ਨੇ ਜਿਹੜਾ ਕੰਮ ਕਰਨਾ ਹੈ, ਅਸੀਂ ਕੋਈ ਵੀ ਕਰਮ ਕਰ ਰਹੇ, ਹੁਣ ਤੁਸੀਂ ਇੱਕ ਕਰਮ ਕਰ ਰਹੇ, ਗੁਰੂ ਦੀ ਸੰਗਤ ਵਿੱਚ ਬੈਠੇ ਹੋ, ਕੰਮ ਕਰ ਰਹੇ, ਕੋਈ ਗੁਟਕਾ ਲੈ ਕੇ ਬਾਣੀ ਪੜ੍ਹ ਰਿਹਾ, ਉਹ ਕਰਮ ਕਰ ਰਿਹਾ, ਕੰਮ ਕਰ ਰਿਹਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਜਿਹੜੇ ਸੰਸਾਰ ਦੇ ਵਿੱਚ ਲੋਕ ਕਹਿੰਦੇ ਨੇ ਵੀ ਅਸੀਂ ਕਰਮ ਕਰ ਰਹੇ ਹਾਂ, ਤੇ ਅਗਲਾ ਸ਼ਬਦ ਜੋੜਿਆ ਧਰਮ, ਕਰਮ ਧਰਮ।
ਅਸੀਂ ਕਰਮ ਕਰ ਰਹੇ ਹਾਂ ਪਰ ਉਹ ਧਰਮ ਦਾ ਕਰਮ ਕਰ ਰਹੇ ਹਾਂ, ਧਰਮ ਦਾ ਕਰਮ ਕਰ। ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ ਨੇ ਪਖੰਡ ਜਦਿਸ, ਇਹ ਕੇਵਲ ਪਖੰਡ ਹੈ ਜਿਹੜਾ ਤੁਸੀਂ ਧਰਮ ਦਾ ਕਰਮ ਕਹਿ ਰਹੇ ਹੋ ਨਾ, ਇਹ ਧਰਮ ਦਾ ਕਰਮ ਨਹੀਂ, ਇਹ ਕੇਵਲ ਪਖੰਡ, ਇਹਦੇ ਨਾਲ ਕੋਈ ਪ੍ਰਾਪਤੀ ਨਹੀਂ। ਹੁਣ ਇਹਨੂੰ ਥੋੜਾ ਜਿਹਾ ਹੋਰ ਆਪਾਂ ਖੋਲ ਲਈਏ ਵੀ ਧਰਮ ਦੇ ਨਾਂ ਤੇ ਕਰਮ ਕਰਨਾ, ਪਖੰਡ ਕਰਨਾ, ਇਹਦਾ ਮਤਲਬ ਕੀ? ਜਿਹਦੇ ਵਿੱਚ ਕੋਈ ਪ੍ਰਾਪਤੀ ਨਾ ਹੋਵੇ। ਸਾਡੇ ਸਿੱਖ ਵਿਦਵਾਨ ਇਹਨੂੰ ਸਮਝਣ ਵਾਸਤੇ ਉਦਾਹਰਣ ਦਿੰਦੇ ਨੇ ਵੀ ਜਿਵੇਂ ਆਪਾਂ ਘਰ ਦੇ ਵਿੱਚ ਕੋਈ ਬੂਟਾ ਲਾਉਂਦੇ ਹਾਂ, ਦਰਖਤ ਲਾ ਦਿੰਦੇ, ਤੇ ਜੇ ਤੇ ਉਸ ਦਰਖਤ ਦੇ ਲਾਏ ਹੋਏ ਨੂੰ ਤੁਸੀਂ ਜੜ੍ਹਾਂ ਵਿੱਚ ਪਾਣੀ ਪਾ ਦਿਓ ਤੇ ਉਹ ਤੇ ਕੀਤਾ ਹੋਇਆ ਕਰਮ ਸਾਡਾ ਕਿਸੇ ਲੇਖੇ ਆਏਗਾ ਨਾ ਵੀ ਅਸੀਂ ਪਾਣੀ ਜਿਹੜਾ ਉਹ ਬੂਟੇ ਦੇ ਜੜ੍ਹਾਂ ਵਿੱਚ ਲਾ ਰਹੇ ਹਾਂ, ਜੜ੍ਹਾਂ ਨੂੰ ਪਲਾਇਆ ਹੋਇਆ ਪਾਣੀ ਉਸ ਪੌਦੇ ਨੂੰ ਹਰਿਆ ਭਰਿਆ ਕਰ ਦੇਗਾ, ਉਹਨੂੰ ਵੱਡਾ ਕਰ ਦੇਗਾ, ਪ੍ਰਫੁੱਲਿਤ ਕਰ ਦੇਗਾ। ਪਰ ਜੇ ਕੋਈ ਬੰਦਾ ਇੱਕ ਦਰਖਤ ਦੇ ਪੱਤਿਆਂ ਨੂੰ ਧੋਈ ਜਾਏ, ਪੱਤਿਆਂ ਨੂੰ ਪਾਣੀ ਲਾਈ ਜਾਏ, ਵੀ ਪੱਤੇ ਮੈਂ ਸਾਫ਼ ਕਰ, ਪੱਤਿਆਂ ਨੂੰ ਪਾਣੀ ਲਾਈ ਜਾਏ, ਜੜ੍ਹਾਂ ਨੂੰ ਪਾਣੀ ਦੇ ਹੀ ਨਾ, ਪੱਤਿਆਂ ਨੂੰ ਜਿੰਨਾ ਮਰਜ਼ੀ ਤੁਸੀਂ ਧੋਈ ਜਾਓ, ਪੱਤਿਆਂ ਨੂੰ ਪਾਣੀ ਲਾਈ ਜਾਓ, ਜੇ ਜੜ੍ਹਾਂ ਨੂੰ ਪਾਣੀ ਨਹੀਂ ਨਾ ਲਾਇਆ ਉਹ ਕਦੀ ਵੀ ਦਰਖਤ ਹਰਿਆ ਨਹੀਂ ਹੋਏ, ਫੁੱਲ ਹਰਿਆ, ਫਲ ਹਰਿਆ ਨਹੀਂ ਹੋਏ। ਮਹਾਰਾਜ ਕਹਿਣ ਲੱਗੇ ਵੀ ਜੜ੍ਹਾਂ ਨੂੰ ਪਾਇਆ ਹੋਇਆ ਪਾਣੀ ਤੇ ਕਿਸੇ ਲੇਖੇ ਵਿੱਚ ਹੈ, ਪਰ ਪੱਤਿਆਂ ਨੂੰ ਦਿੱਤਾ ਹੋਇਆ ਪਾਣੀ ਕਿਸੇ ਲੇਖੇ ਵਿੱਚ ਨਹੀਂ। ਇਨ ਬਿਨ ਇਸੇ ਤਰ੍ਹਾਂ ਇੱਕ ਪਰਮਾਤਮਾ ਦੀ, ਇੱਕ ਰਾਮ ਦੀ, ਇੱਕ ਅੱਲਾ ਖੁਦਾ ਦੀ, ਇੱਕ ਗੌੜ ਦੀ ਕੀਤੀ ਹੋਈ ਭਗਤੀ ਤੇ ਕਿਸੇ ਕੰਮ ਆ ਸਕਦੀ? ਉਹਨੇ ਸਾਰੇ ਕੰਮ ਸਵਾਰਨੇ। ਉਹੜੀ ਪਰਮਾਤਮਾ ਦੀ ਭਗਤੀ ਕਰਨੀ ਉਹ ਦਰਖਤ ਦੀਆਂ ਜੜ੍ਹਾਂ ਨੂੰ ਪਾਣੀ ਪਾਉਣ ਦੇ ਬਰਾਬਰ। ਤੇ ਜਿਹੜਾ ਬੰਦਾ ਕਹਿੰਦਾ ਵੀ ਇਹ ਭਗਤੀ ਨੂੰ ਛੱਡ ਕੇ ਮੈਂ ਹੋਰ ਕਰਮ ਕਰ ਲਵਾਂ, ਉਹਨੂੰ ਕਹਿੰਦਾ ਮੈਂ ਧਰਮ ਦੇ ਕਰਮ ਕਰ ਰਿਹਾ। ਉਹ ਧਰਮ ਦੇ ਕਰਮ ਕਿਹੜੇ ਨੇ? ਉਹ ਮਹਾਰਾਜ ਜੀ ਕਹਿੰਦੇ ਵੀ ਜਿਵੇਂ ਇਹਨਾਂ ਹਿੰਦੂ ਧਰਮ ਵਾਲਿਆਂ ਨੇ, ਸਨਾਤਨ ਧਰਮ ਵਾਲਿਆਂ ਨੇ ਕਹਿ ਦਿੱਤਾ ਵੀ ਜੇ ਤੂੰ ਇਸ ਭਵਜਲ ਸੰਸਾਰ ਤੋਂ ਪਾਰ ਹੋਣਾ ਤੇ ਉਹ 68 ਤੀਰਥਾਂ ਤੇ ਜਾ ਕੇ ਇਸ਼ਨਾਨ ਕਰ, ਹੋਰ ਕਰਮ ਕਾਂਡ ਕਰ। ਜਿਵੇਂ ਕਿਹੜੇ ਕਰਮ ਕਾਂਡ ਨੇ ਹਿੰਦੂ ਧਰਮ ਦੇ ਵਿੱਚ, ਸਨਾਤਨ? ਇਹ ਆਪਾਂ ਇਹ ਨਹੀਂ ਵੀ ਉਹਨਾਂ ਦੀ ਨਿੰਦਿਆ ਕਰ ਰਹੇ। ਮਹਾਰਾਜ ਜੀ ਨੇ ਸਾਰੀ ਲੁਕਾਈ ਨੂੰ ਉਪਦੇਸ਼ ਬਖਸ਼ੀ ਜੇ ਵੀ ਆਹ ਕੰਮ ਕਰੋਗੇ ਇਹਦੇ ਵਿੱਚ ਕੋਈ ਪ੍ਰਾਪਤੀ ਨਹੀਂ। ਹੁਣ ਉਹ ਲੋਕ ਕਹਿੰਦੇ ਨੇ ਵੀ ਅੱਤ ਦੀ ਗਰਮੀ ਹੋਵੇ, ਅੱਤ ਦਾ ਹਾਈ ਟੈਂਪਰੇਚਰ ਹੋਵੇ, ਜਿਵੇਂ ਅੱਜ ਆਪਾਂ ਇੰਡੀਆ ਦੇ ਵਿੱਚ ਵੇਖਦੇ ਪਏ ਵੀ 45 ਡਿਗਰੀ ਤੋਂ ਉੱਪਰ ਵੀ ਤਾਪਮਾਨ ਪਹੁੰਚੇ ਪਿਆ ਗਰਮ, ਇੰਨੀ ਗਰਮੀ ਦੇ ਵਿੱਚ ਤੁਸੀਂ ਆਪਣੇ ਚਾਰ ਚੁਫੇਰੇ ਧੂਣੀਆਂ ਧਪਾ ਲਓ, ਅੱਗ ਬਾਲ ਲਓ ਤੇ ਉਹਦੇ ਸੇਕ ਦੇ ਕੋਲ ਬਹਿ ਜਾਓ ਤੇ ਲੋਕਾਂ ਨੂੰ ਕਹੋ ਵੀ ਮੈਂ ਬੜਾ ਵੱਡਾ ਤਪ ਕਰ ਰਿਹਾ, ਬੜੀ ਵੱਡੀ ਬੰਦਗੀ ਕਰ ਰਿਹਾ। ਮਹਾਰਾਜ ਕਹਿਣ ਲੱਗੇ ਸਰੀਰ ਨੂੰ ਤਪਾਉਣਾ ਇਹ ਕੋਈ ਬੰਦਗੀ ਥੋੜਾ, ਬੰਦਗੀ ਹੈ ਤੇਰੀ ਰਸਨਾ ਤੇ ਵਾਹਿਗੁਰੂ ਦਾ ਨਾਮ ਆ ਜਾਏ, ਤੇਰੀ ਰਸਨਾ ਤੇ ਅੱਲਾ ਖੁਦਾ ਦਾ ਨਾਮ ਆ ਜਾਏ, ਤੇਰੀ ਰਸਨਾ ਤੇ ਉਸ ਪਰਮਾਤਮਾ ਦਾ ਰਾਮ ਦਾ ਨਾਮ ਆ ਜਾਏ। ਕਹਿਣ ਲੱਗੇ ਉਹਦੇ ਨਾਲ ਤੇ ਤੇਰਾ ਪਾਰ ਉਤਾਰਾ ਹੋ ਸਕਦਾ, ਪਰ ਜਿਹੜੇ ਤੂੰ ਅਕਰਮ ਕਰ ਰਹੇ ਨੇ ਇਹਨਾਂ ਦੇ ਨਾਲ ਨਾ ਤੇ ਪਾਪਾਂ ਤੋਂ ਮੁਕਤੀ ਹੋਣੀ ਤੇ ਨਾ ਤੇ ਇਸ ਭਵਜਲ ਸੰਸਾਰ ਤੋਂ ਪਾਰ। ਇਹ ਕੇਵਲ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਉਹਨਾਂ ਲੋਕਾਂ ਨੇ ਸੌਖੇ ਜਿਹੇ ਢੰਗ ਬੁਲਾਰੇ, ਆਪ ਸੰਗਤਾਂ ਨੂੰ ਗਿਆਤ ਹੋਵੇ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਸੰਸਾਰ ਦੇ ਵਿੱਚ ਵਿਚਰੇ ਨੇ, ਚੜਿਆ ਸੋਧਣ ਧਰਤ ਲੁਕਾਈ ਪਾਏ ਗੁਰਦਾਸ ਸਾਹਿਬ ਜੀ ਕਹਿੰਦੇ, ਉਹ ਸੋਧਣ ਵਾਸਤੇ ਇਹਨਾਂ ਲੋਕਾਂ ਨੂੰ ਮਹਾਰਾਜ ਜੀ ਗਏ ਸੀ, ਜਿਹੜੇ ਵਿਚਾਰੇ ਆਪ ਵੀ ਉਹਨਾਂ ਪਖੰਡਾਂ ਦੇ ਵਿੱਚ ਲੱਗੇ ਸਨ ਤੇ ਲੋਕਾਂ ਨੂੰ ਵੀ ਲਾ ਰਹੇ ਸੀ ਵੀ ਆਹ ਕੰਮ ਕਰਨ ਦੇ ਨਾਲ ਕੁਲਾਂ ਦਾ ਪਾਰ ਉਤਾਰਾ ਹੋ ਜਾਏਗਾ, ਤੁਹਾਡਾ ਪਾਰ ਉਤਾਰਾ ਹੋ ਜਾਏਗਾ। ਮਹਾਰਾਜ ਕਹਿਣ ਲੱਗੇ ਨਹੀਂ ਭਾਈ, ਨਾ ਇਹ ਤੁਹਾਨੂੰ ਗਿਆਨ ਨਹੀਂ ਸਮਝਣੀ, ਇਹਦੇ ਨਾਲ ਕੁਛ ਨਹੀਂ ਹੋਏ। ਹੁਣ ਵੇਖੋ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਹਰਿਦੁਆਰ ਗਏ ਨੇ, ਕੀ ਉਹ ਵਿਚਾਰੇ ਲੋਕ ਪਖੰਡ ਨਹੀਂ ਸੀ ਕਰ ਰਹੇ, ਲੋਕਾਂ ਨੂੰ ਗੁੰਮਰਾਹ ਨਹੀਂ ਸੀ ਕਰ ਰਹੇ, ਲੋਕਾਂ ਨੂੰ ਭੋਲੇ ਭਾਲ ਲੋਕਾਂ ਨੂੰ ਕਹਿ ਰਹੇ ਤੁਸੀਂ ਵੀ ਆਹ ਕੰਮ ਕਰੋ, ਕੀ ਕੰਮ ਕਰ ਰਹੇ ਸਨ? ਉਸ ਗੰਗਾ ਦੇ ਵਿੱਚ ਖਲੋ ਕੇ ਤੇ ਸੂਰਜ ਵੱਲ ਪਾਣੀ ਝੱਟ ਰਹੇ ਸਨ। ਹੁਣ ਵੇਖੋ ਨਾ ਤੁਸੀਂ ਆਪ ਹੀ ਵੇਖੋਗੇ ਵੀ ਬਾਕੀ ਇਹ ਤੇ ਪਖੰਡ ਹੈ, ਇਹਦੇ ਤੇ ਕੋਈ ਲਾਭ ਨਹੀਂ। ਉਹ ਸੂਰਜ ਵੱਲ ਮੂੰਹ ਕਰਕੇ ਤੇ ਪਾਣੀ ਸੁੱਟ ਰਹੇ ਸਨ ਗੰਗਾ ਦੇ ਵਿੱਚ ਖਲੋ ਕੇ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਲੋਕਾਂ ਨੂੰ ਸਮਝਾਉਣ ਵਾਸਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਗਏ ਨੇ ਵੀ ਚਲੋ ਭੋਲੇ ਭਾਲੇ ਲੋਕ ਨੇ, ਇਹਨਾਂ ਨੂੰ ਸਮਝ ਨਹੀਂ, ਇਹਨਾਂ ਨੂੰ ਗਿਆਨ ਦਈਏ, ਇਹ ਆਪਣਾ ਕੀਮਤੀ ਸਮਾਂ ਵਿਅਰਥ ਨਾ ਕਰਨ।
ਤੇ ਮਹਾਰਾਜ ਜੀ ਦੇ ਸਮਝਾਉਣ ਦਾ ਢੰਗ ਬੜਾ ਵੱਖਰਾ ਸੀ। ਉਹਨੂੰ ਪਤਾ ਸੀ ਵੀ ਇਸ ਤਰ੍ਹਾਂ ਕਵਾਂਗੇ ਨਾ ਪਾਂਡਿਆਂ ਨੇ ਮੰਨਣਾ ਨੇ। ਮਹਾਰਾਜ ਜੀ ਵੀ ਗੰਗਾ ਦੇ ਵਿੱਚ ਪ੍ਰਵੇਸ਼ ਕਰ ਗਏ। ਉਹਨਾਂ ਸੂਰਜ ਵੱਲ ਮੁੱਖ ਕੀਤਾ ਸੀ ਤੇ ਮਹਾਰਾਜ ਜੀ ਨੇ ਪੱਛਮ ਵਾਲੇ ਪਾਸੇ ਮੁੱਖ ਕਰ ਲਿਆ। ਉਹ ਸੂਰਜ ਵੱਲ ਪਾਣੀ ਗੰਗਾ ਦੇ ਵਿੱਚੋਂ ਬੁੱਕ ਭਰ ਭਰ ਕੇ ਸੁੱਟ ਰਹੇ ਸਨ ਤੇ ਮਹਾਰਾਜ ਜੀ ਪੱਛਮ ਵਾਲੇ ਪਾਸੇ ਸੁੱਟ ਰਹੇ ਸਨ। ਉਹਨਾਂ ਲੋਕਾਂ ਨੇ ਪਾਂਡਿਆਂ ਨੇ ਵੇਖਿਆ ਵੀ ਆਹ ਪਹਿਲੀ ਵਾਰੀ ਕੋਈ ਯਾਤਰਾ ਕਰਨ ਵਾਸਤੇ ਆਇਆ, ਇਹਨੂੰ ਮਰਿਆਦਾ ਦਾ ਪਤਾ ਹੀ ਨਹੀਂ ਵੀ ਜਦੋਂ ਗੰਗਾ ਵਿੱਚ ਆਉਣਾ ਸੂਰਜ ਵੱਲ ਮੁੱਖ ਕਰਕੇ ਪਾਣੀ ਚਟਨੈਕ ਤੇ ਸੂਰਜ ਦੀ ਪੂਜਾ, ਤੇ ਦੂਸਰਾ ਉਹਦਾ ਭਾਵ ਹੁੰਦਾ ਸੀ ਵੀ ਸਾਡੇ ਵੱਡੇ ਵਡੇਰੇ ਜਿਹੜੇ ਮਰ ਚੁੱਕੇ ਨੇ ਉਹਨਾਂ ਤੱਕ ਅਸੀਂ ਪਾਣੀ ਪਹੁੰਚਾ ਰਹੇ। ਉਹਨਾਂ ਨੇ ਪੁੱਛਿਆ ਬਾਬਾ ਕੀ ਕਰ ਰਹੇ ਹਾਂ, ਤੇ ਮਹਾਰਾਜ ਜੀ ਕਹਿਣ ਲੱਗੇ ਤੁਸੀਂ ਕੀ ਕਰ ਰਹੇ ਹੋ? ਕਹਿਣ ਲੱਗੇ ਅਸੀਂ ਸੂਰਜ ਵੱਲ ਮੁੱਖ ਕਰਕੇ ਪਾਣੀ ਸੁੱਟ ਰਹੇ ਹਾਂ, ਜਿਹੜੇ ਸਾਡੇ ਵੱਡੇ ਵਡਾਰੇ ਪਿੱਤਰ ਮਰ ਚੁੱਕੇ ਨੇ ਉਹਨਾਂ ਤੱਕ ਪਾਣੀ ਪਹੁੰਚਾ ਰਹੇ। ਤੇ ਮਹਾਰਾਜ ਜੀ ਕਹਿਣ ਲੱਗੇ ਵੀ ਤੁਸੀਂ ਮੈਨੂੰ ਪੁੱਛਿਆ ਵੀ ਮੈਂ ਕੀ ਕਰ ਰਿਹਾ? ਕਹਿਣ ਲੱਗੇ ਮੈਂ ਵੀ ਪਾਣੀ ਸੁੱਟ ਰਿਹਾ ਵੀ ਮੈਂ ਆਪਣੇ ਪਿੰਡਾਂ ਦੇ ਵਿੱਚ ਖੇਤੀ ਬੀਜਾ, ਹੁਣ ਪਾਣੀ ਲਾਉਣ ਵਾਲਾ ਉੱਥੇ ਹੋਈ ਕੋਈ ਨਹੀਂ ਤੇ ਮੈਂ ਪਾਣੀ ਸੁੱਟ ਰਿਹਾ ਵੀ ਮੇਰੇ ਖੇਤਾਂ ਨੂੰ ਪਾਣੀ ਲੱਗ ਜਾ। ਉਹ ਬੜੇ ਹੱਸੇ ਮਹਾਰਾਜ ਜੀ ਦੇ ਇਸ ਗੱਲ ਤੇ, ਕਹਿਣ ਲੱਗੇ ਬੜਾ ਭੋਲਾ ਵਿਚਾਰਾ ਬਾਬਾ, ਇਹਨੂੰ ਪਤਾ ਇਹਨੇ। ਕਹਿਣ ਲੱਗੇ ਬਾਬਾ ਇੰਨੇ ਦੂਰ ਤੇਰੇ ਖੇਤ ਪਾਣੀ ਚ ਤੇਰਾ ਵਿੱਚੇ ਡਿੱਗੀ ਜਾਂਦਾ, ਕੀ ਤੇਰਾ ਪਾਣੀ ਖੇਤਾਂ ਨੂੰ ਲੱਗ ਰਿਹਾ ਪਹੁੰਚ ਰਿਹਾ? ਮਹਾਰਾਜ ਜੀ ਕਹਿਣ ਲੱਗੇ ਵੀ ਮੇਰੇ ਤੇ ਖੇਤ ਕੁਝ ਕਿਲੋਮੀਟਰ ਦੀ ਦੂਰੀ ਤੇ ਨੇ, ਤੁਸੀਂ ਤੇ ਸੂਰਜ ਵੱਲ ਪਾਣੀ ਝੱਟ ਰਹੇ, ਸੂਰਜ ਵੱਲ ਪਾਣੀ ਸੁੱਟ ਰਿਹਾ, ਜੇ ਸੂਰਜ ਤੇ ਕਰੋੜਾਂ ਮੀਲ ਦੂਰ ਹੈ ਇਸ ਧਰਤੀ ਤੋਂ। ਤੇ ਜੇ ਤੁਸੀਂ ਵਿਗਿਆਨ ਨੂੰ ਪੜ੍ਹੋ ਨਾ, ਉਹਨਾਂ ਨੇ ਪੂਰਾ ਬਾਇਓਡਾਟਾ ਦੱਸਿਆ ਵੀ ਇਸ ਧਰਤੀ ਤੋਂ ਸੂਰਜ ਤੱਕ ਦੀ ਜਿਹੜੀ ਦੂਰੀ ਹੈ 15 ਕਰੋੜ ਕਿਲੋਮੀਟਰ ਦੀ ਹੈ, 15 ਕਰੋੜ ਕਿਲੋਮੀਟਰ ਇਸ ਧਰਤੀ ਤੋਂ ਸੂਰਜ ਉੱਪਰ ਵੱਲ ਦੂਰ। ਮਹਾਰਾਜ ਕਹਿਣ ਲੱਗੇ ਤੁਹਾਡਾ ਪਾਣੀ ਇੰਨੀ ਦੂਰ ਪਹੁੰਚ ਰਿਹਾ, ਤੇ ਜੇ ਤੁਹਾਡਾ ਪਾਣੀ ਉੱਥੇ ਪਹੁੰਚ ਰਿਹਾ ਤੇ ਮੇਰਾ ਪਾਣੀ ਨਹੀਂ ਪਹੁੰਚੇਗਾ? ਉਸ ਵੇਲੇ ਨਾ ਪੰਡਿਤਾਂ ਦੇ ਤੇ ਲੋਕਾਂ ਦੇ ਮਨ ਵਿੱਚ ਆਇਆ ਵੀ ਬਾਬਾ ਗੱਲ ਤੇ ਠੀਕ ਕਹਿੰਦਾ ਪਿਆ ਵੀ ਪਾਣੀ ਤੇ ਸਾਡਾ ਵੀ ਵਿੱਚੇ ਡਿੱਗੀ ਜਾਂਦਾ ਏ, ਇਹਦਾ ਵੀ ਵਿੱਚੇ ਡਿੱਗੀ ਜਾਂਦਾ ਹੈ, ਨਾ ਤੇ ਸਾਡਾ ਪਹੁੰਚਦਾ ਨਾ ਉਹਦਾ ਪਹੁੰਚਦਾ ਪਿਆ, ਇਹ ਕਹਿਣਾ ਕੀ ਚਾਹੁੰਦੇ ਨੇ? ਉਸ ਵੇਲੇ ਫਿਰ ਉਹਨਾਂ ਨੇ ਪੁੱਛਿਆ, ਕਹਿਣ ਲੱਗੇ ਮਹਾਰਾਜ ਸਾਨੂੰ ਸਮਝ ਨਹੀਂ ਆਈ ਵੀ ਤੁਸੀਂ ਸਾਨੂੰ ਸਮਝਾਉਣਾ ਕੀ ਚਾਹੁੰਦੇ? ਫਿਰ ਵੇਖੋ ਉਸ ਵੇਲੇ ਮਹਾਰਾਜ ਨੇ ਪਖੰਡ ਦੀਆਂ ਧੱਜੀਆਂ ਉਡਾਈਆਂ ਸੀ। ਕਹਿਣ ਲੱਗੇ ਤੁਸੀਂ ਕਹਿੰਦੇ ਨਾ ਅਸੀਂ ਪਿੱਤਰਾਂ ਨੂੰ ਪਾਣੀ ਦੇ ਰਹੇ ਹਾਂ ਸੂਰਜ ਦੀ ਪੂਰਾ ਕਰ। ਕਹਿਣ ਲੱਗੇ ਇਹ ਪਾਣੀ ਉੱਥੋਂ ਤੱਕ ਨਹੀਂ ਜੇ ਪਹੁੰਚਦਾ, ਉਹ ਭਲਿਓ ਜੇ ਆਪਣੇ ਵੱਡੇ ਵਡੇਰਿਆਂ ਨੂੰ ਜੀਂਦਿਆਂ ਜੀ ਪਾਣੀ ਦਾ ਤੇ ਗਲਾਸ ਨਹੀਂ ਤੁਸੀਂ ਪੁੱਛਿਆ, ਤੇ ਮਰਨ ਤੋਂ ਬਾਅਦ ਹੁਣ ਕਹਿੰਦੇ ਜੇ ਪਾਣੀ ਪਹੁੰਚ ਰਿਹਾ? ਨਹੀਂ ਪਹੁੰਚ, ਉਹ ਕਿਤੇ ਤੁਸੀਂ ਜੀਂਦਿਆਂ ਜੀ ਤੇ ਇਹਨਾਂ ਨੂੰ ਚੰਗਾ ਮੰਜਾ ਬਿਸਤਰਾ ਨਹੀਂ ਦਿੱਤਾ, ਤੇ ਮਰਨ ਤੋਂ ਬਾਅਦ ਗੁਰਦੁਆਰੇ ਦੇ ਵਿੱਚ ਜਾ ਕੇ ਬਿਸਤਰਾ ਚੜਾਉਂਦੇ ਪੈ ਜੇ ਵੀ ਸਾਡਾ ਪਿੱਤਰ ਅੱਗੇ ਵੱਡੇ ਵਡੇਰੇ ਮਰ ਰਹੇ ਨੇ ਉੱਥੇ ਕੰਮ ਹੈਗਾ? ਕਹਿਣ ਲੱਗੇ ਇਹ ਪਖੰਡ ਹੈ, ਜੀਂਦਿਆਂ ਜੀ ਸੇਵਾ ਕਰੋ ਮਾਂ ਪਿਓ ਦੀ, ਜੀਂਦਿਆਂ ਜੀ ਇਹਨਾਂ ਨੂੰ ਦੁੱਧ ਦਾ ਗਲਾਸ ਚਾਹ ਦਾ ਗਲਾਸ ਸਵੇਰੇ ਉੱਠਦਿਆਂ ਪਿਆਓ, ਸੋਹਣਾ ਮੰਜਾ ਬਿਸਤਰਾ ਦਿਓ, ਇਹਦੇ ਨਾਲ ਤੇ ਤੁਹਾਡਾ ਭਲਾ ਹੋ ਸਕਦਾ, ਕਿਉਂਕਿ ਮਾਤਾ ਪਿਤਾ ਦੀ ਸੇਵਾ ਵੀ ਰੱਬ ਦੀ ਸੇਵਾ ਜੀ, ਗੁਰੂ ਦੀ ਸੇਵਾ। ਕਹਿਣ ਲੱਗੇ ਇਹ ਪਖੰਡ, ਇਸੇ ਤਰ੍ਹਾਂ ਤੁਸੀਂ ਕਹਿੰਦੇ ਜੇ 68 ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨ ਦੇ ਨਾਲ ਸਾਡਾ ਪਾਰ ਉਤਾਰਾ ਹੋ ਜਾਏਗਾ? ਮਹਾਰਾਜ ਕਹਿਣ ਲੱਗੇ ਨਹੀਂ, ਠੀਕ ਉੱਥੇ ਜਾ ਕੇ ਸਾਡੇ ਤਨ ਦਾ ਇਸ਼ਨਾਨ ਹੈ, ਸਾਨੂੰ ਪ੍ਰੇਰਣਾ ਮਿਲਦੀ ਧਾਰਮਿਕ ਅਸਥਾਨਾਂ ਤੋਂ ਵੀ ਅਸੀਂ ਕਰਨ ਕੀ ਆਏ ਹਾਂ, ਕੀ ਕਰਨਾ ਚਾਹੀਦਾ। ਕਹਿਣ ਲੱਗੇ ਸਿਮਰਨ ਕਰੋ, ਪਰਮਾਤਮਾ ਦਾ ਨਾਮ ਜਪੋ, ਜੇ ਹਿੰਦੂ ਹੋ ਤਾਂ ਤੁਸੀਂ ਰਾਮ ਦਾ ਨਾਮ ਜਪੋ, ਰਾਮ ਕਹਿੰਦੇ ਹੋ, ਜੇ ਮੁਸਲਮਾਨ ਅੱਲਾ ਖੁਦਾ ਦਾ ਨਾਮ ਜਪੋ, ਉਹ ਭਲੇ ਨਾ ਕਰਮ ਕਾਂਡਾਂ ਨੂੰ ਛੱਡੋ, ਇੱਕ ਪਰਮਾਤਮਾ ਦੀ ਇਬਾਦਤ ਕਰੋ, ਪਰਮਾਤਮਾ ਦਾ ਜਪਿਆ ਹੋਇਆ ਨਾਮ ਤੁਹਾਡਾ ਭਲਾ ਕਰ ਸਕਦਾ ਹੈ। ਆ ਜਿਹੜੇ ਤੁਸੀਂ ਪਖੰਡ ਕਰਦੇ ਪਏ ਨਾ, ਪਿੱਪਲਾਂ ਨੂੰ ਪਾਣੀ ਦੇਣਾ, ਸੂਰਜ ਨੂੰ ਪਾਣੀ ਦੇਣਾ, ਕਹਿਣ ਲੱਗੇ ਇਹਨਾਂ ਦੇ ਨਾਲ ਮੜੀਆਂ ਤੇ ਮੱਥਾ ਟੇਕੀ ਜਾਣਾ, ਕੀ ਇਹਦੇ ਨਾਲ ਸਾਡਾ ਭਲਾ ਹੋਏਗਾ? ਨਹੀਂ, ਭਗਤੀ ਕਰਨ ਦੇ ਨਾਲ ਪਤਾ ਭਲਾ ਹੈ, ਨਾਮ ਜਪਣ ਦੇ ਨਾਲ ਭਲਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਮੈਂ ਇੱਕ ਤੁਹਾਨੂੰ ਸ਼ਬਦ ਸੁਣਾਉਣਾ ਪ੍ਰਮਾਣ ਵਜੋਂ। ਉਹਦੇ ਵਿੱਚ ਵੇਖੋ ਮਹਾਰਾਜ ਜੀ ਨੇ ਵੱਡਿਆਂ ਵੱਡਿਆਂ ਦੀ ਗੱਲ ਕੀਤੀ। ਕਹਿਣ ਲੱਗੇ ਏਡੇ ਏਡੇ ਵੱਡੇ ਲੋ ਜਿਨ੍ਹਾਂ ਨੇ ਸਾਰੀ ਉਮਰ ਪਾਪ ਕੀਤੇ ਨੇ, ਕੋਈ ਚੰਗਾ ਕਰਮ ਨਹੀਂ ਕੀਤਾ, ਪਰ ਕਹਿਣ ਲੱਗੇ ਜੇ ਕਿਤੇ ਉਹ ਨਾਮ ਵਿੱਚ ਜੁੜ ਗਏ ਨੇ, ਉਹਨਾਂ ਦਾ ਪਾਰ ਉਤਾਰਾ ਹੋ ਗਿਆ ਸਿੱਖਾ, ਤਾਂ ਵੀ ਕਰਮ ਕਾਂਡ ਛੱਡ, ਛੱਡਦੇ ਭੜਕਣਾ ਸਾਰੀਆਂ, ਇੱਕ ਪਰਮਾਤਮਾ ਦਾ ਨਾਮ ਜਪ ਲਾ, ਇੱਕ ਪਰਮਾਤਮਾ ਦਾ ਜਪਿਆ ਹੋਇਆ ਨਾਮ ਤੇਰੀਆਂ ਕੁਲਾਂ ਦਾ ਭਲਾ ਕਰ ਸਕਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਉਹ ਸ਼ਬਦ ਆਉਂਦਾ, ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਸ ਉਰਧਾਰੋ,
अटल भयो त्रु जाके सिमरन अर निर्भय पद पाया दुख हरता है ये बित को स्वामी तह काहे बिसरा जब ही शरण गहे कृपा निध गज ग्रहा ते शुटा महमा नाम कहां लो बरनो राम कहत बंधन ते टूटा अजामल पापी जग जान निमुख माहे निस्तारा नानक कहात चेत चिंता मन तह पी उतर है पारा ओ पलिया कोई रसना तो वाहे गुरु वाहे गुरु वाहे गुरु कह दिया कर इतना तेरा पलाएगा ए ते बचन धन गुरु रामदास महाराज ने कह सी जप मन सतनाम सदा सतनाम हालत परत मुख उजल हुई है नित त्याये हर पुरख निरंजना जहां हर सिमरन भया तह उपादगत किनी वडभागी हर जपना जन नानक कौ गुर एह मत दीनी जप हर भवजल तरन हरी नु जपन वाला इस भवजल संसार तो पार हो जिन जिन नाम त्याया तिनके काज सरे हर गुर पूरा अराध्या दरगाह सच करे जिन्नी नाम त्याया गए मशक्कत काल नानक ते मुख उजले केती छुट्टी नाल। अज महाराज ने ओ बचन कहने करम धर्म पाखंड जो दिसा है तिन जम जा गाती लुटे नाम ते जपिया नहीं सिमरन कीता नहीं भगती कीती नहीं ते अकर्म धर्म दे नां ते पखंड ही करदा रहा कदी सूरजां दी पूजा कदी पिपलां दी पूजा कदी मड़ियां दी पूजा कह लगे इन्हां दे नाल भलिया तेरा शुकरगुजारा नहीं होना तिन जम जा गाती लुटे जदों संसारक यात्रा करके जाएगा ना आ जिहड़े तू कहना मैं धर्म दे कर्म कीते ने ते जमा ने रस्ते विच ही लुट लैणे इन्हां दी कोई वैल्यू नहीं केवल परमात्मा दे नाम दा नाल पार उतारा हुण इसे करके महाराज ने बचन के तेरा एक नाम तारे संसार एक नाम है जिहड़ा सारे संसार नूं तार सकदा है हुण करना की असी निर्बाण कीर्तन गावहु करते का निमक सिमरत जित शित ओ भाई एक तने वासना रहत होके ते एक ने अर्थ कीते ने ओ परमात्मा जिहड़ा वासना रहत है उस परमात्मा दा कीर्तन करिया का कीर्तन दे अर्थ ने कीर्ति कीर्ति दे अर्थ ने वड्याई वड्याई दे अर्थ ने उहदे गुण गाउणे दे अर्थ ने उहदा नाम जपना कोई कीर्तन कर रहा उहदा भी भला कोई कीर्तन सुन रहा उहदा भी भला कोई वाहिगुरु जप रहा है कोई जपजी साहब दा पाठ कर रहा है यह परमात्मा दा जस है परमात्मा दा कीता होया जस जिहड़ा है ना एक निमख दे विच ही साडा पार उतारा कर सकदा है संतो सागर पार उतरिए धन गुरु अर्जुन साहब महाराज रहाओ दी पंक्ति विच कहिंदे ने हे संत जनो हे गुरमुख प्यारियो आओ तुहानू दसीए वी जिवें दरिया पार करना होवे ते बेड़ी दे विच बैठ के कीता जा सकदा है इसे तरह जिन्हें भवजत संसार पार करना है वह नाम की बेड़ी विच सवार हो जाए तो वह पार कर दे संतो हो सागर पार उतरी है संत जनो वो इस भवजल संसार तो पार उतर जाते ने कौन जी जे को बचन कमाव संतन का सो गुर प्रसादी तरी जेड़े गुरु संत का बचन कमा लेंगे तो तुसी कहोगे गुरु संत का बचन की एक ओंकार तो लैके 18, 10, 20 तक 1430 पन्ने सतगुरां दे बचन ने इन्हां 1430 पन्नियां दे विच महाराज ने बचन कमाउण दा उपदेश दित्ता होर रहिरा साहब दा तुसी पाठ करदे हो ना उहदे विच किहड़ा बचन कमाउणा है महाराज जी कहिंदे ने भई प्राप्त मनुख दिहोरिया गोबिंद मिरड़ की ए तेरी बरिया ते की करिया कर अवर काज तेरे किते ना कामिल साध संगत भज केवल नाम गुरु की संगत विच बैठ के नाम जपया कर यह है गुरु का बचन जिहड़ा असीं कमाउणा जिहड़ा तुसीं कमा रहे हो किहड़ा गुरु का बचन कमाउणा है महाराज जी कहिंदे ने करूं बेनंती सुनो मेरे मीता संत टहल की बेला इहां खाड़ चलो हर लाह आगे बसन सेला औद कटे दिन सो रहना रे मन गुरमल काज सवारे आ है गुरु का बचन गुरमुखां की संगत करनी नाम जपण वालियां की सेवा करनी सिखां की सेवा करनी बंदगी करन वालियां की सेवा करनी ये गुरु का बचन है जिन्हें कमा लिया ना
ਇਸ ਭਵਜਲ ਸੰਸਾਰ ਤੋਂ ਪਾਰ ਹੋ ਜਾਂਦਾ ਹੈ। ਇਸੇ ਕਰਕੇ ਮਹਾਰਾਜ ਨੇ ਬਚਨ ਕਹਿ ਸੀ ਵਿੱਚ ਦੁਨੀਆਂ ਸੇਵ ਕਮਾਈਆ ਤਾਂ ਦਰਗਾਹ ਬੈਸਣ ਪਾਈਐ ਕਹੋ ਨਾਨਕ ਬਹਾ ਲੜਾਈਐ। ਸੰਤੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਤਰੀਏ। ਗੁਰੂ ਦੀ ਕਿਰਪਾ ਦੇ ਨਾਲ ਉਹ ਇਸ ਭਵਜਲ ਸੰਸਾਰ ਤੋਂ ਪਾਰ ਹੋ ਜਾਂਦਾ। ਰਹਾਓ ਕੋਟ ਤੀਰਥ ਮਜਨ ਇਸ ਨਾਨਾ ਇਸ ਕਲਮ ਹੈ ਮਹਿਲ ਪ੍ਰੀਜੇ। ਮਹਾਰਾਜ ਕਹਿਣ ਲੱਗੇ ਇੱਕ ਨਹੀਂ ਕਰੋੜਾਂ ਤੀਰਥਾਂ ਤੇ ਜਾ ਕੇ ਤੂੰ ਸਾਰੀ ਉਮਰ ਇਸ਼ਨਾਨ ਕਰਦਾ ਰਹਿ, ਪਰ ਕਹਿਣ ਲੱਗੇ ਉੱਥੇ ਜਾ ਕੇ ਵੀ ਤੇਰੇ ਅੰਦਰ ਇਸ ਕਲਮ ਹੈ ਮੈਲ ਭਰੀਜੇ, ਤੇਰੇ ਅੰਦਰ ਇੱਕ ਹਉਮੈ ਦੀ ਮੈਲ ਹੀ ਭਰੀ ਜਾਣੀ ਵੀ ਮੇਰੇ ਵਰਗਾ ਕੋ ਹੈ ਜਿਹੜਾ ਹਰ ਸਾਲ ਤੀਰਥਾਂ ਤੇ ਇਸ਼ਨਾਨ ਕਰਦਾ ਹੈ। ਮੇਰੇ ਵਰਗਾ ਹੈ, ਮੈਂ ਤੇ ਹਰ 6 ਮਹੀਨੇ ਬਾਅਦ ਤੀਰਥਾਂ ਤੇ ਇਸ਼ਨਾਨ ਕਰਨ ਵਾਸਤੇ ਜਾਣਾ, ਮੇਰੀ ਕੋਈ ਬਰਾਬਰੀ ਨਹੀਂ ਕਰ ਸਕਦਾ। ਉਹ ਜਿਹੜੀ ਹਉਮੈ ਦੀ ਮੈਲ ਹੈ ਨਾ, ਉਹ ਮਹਾਰਾਜ ਕਹਿਣ ਲੱਗੇ ਚੁੱਕੀ ਫਿਰਦਾ। ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੇ। ਮਹਾਰਾਜ ਕਹਿਣ ਲੱਗੇ ਗੁਰੂ ਦੀ ਸੰਗਤ ਕਰਿਆ ਕਰ, ਇੱਥੇ ਬੈਠ ਕੇ ਪਰਮਾਤਮਾ ਦੇ ਗੁਣਾਂ ਨੂੰ ਗਾਇਆ ਕਰ, ਗੁਣਾਂ ਨੂੰ ਸੁਣਿਆ ਕਰ, ਸੋ ਨਿਰਮਲ ਕਰ ਲੀਜੇ। ਜਿਹੜਾ ਐਸੇ ਕਰਮ ਕਰਦੇ ਨੇ ਉਹ ਆਪਣੇ ਮਨ ਨੂੰ ਮੈਲ ਤੋਂ ਰਹਿਤ ਕਰ ਲੈਂਦੇ, ਵਕਾਰਾਂ ਦੀ ਮੈਲ ਉਹਨਾਂ ਨੂੰ ਨਹੀਂ ਲੱਗਦੀ। ਬੇਦ ਕਤੇਬ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਏ। ਕਹਿਣ ਲੱਗੇ ਧਾਰਮਿਕ ਗ੍ਰੰਥ ਪੜ੍ਹਦੇ, ਪਰ ਪੜ੍ਹਨ ਤੋਂ ਬਾਅਦ ਇੱਕ ਕੰਮ ਹੋਰ ਕਰਨਾ ਸੀ। ਪੜ੍ਹਨ ਤੋਂ ਬਾਅਦ ਜੋ ਇਹਨਾਂ ਨੇ ਉਪਦੇਸ਼ ਦਿੱਤਾ ਹੈ ਨਾ, ਉਹ ਕਮਾਉਣਾ ਸੀ। ਰਾਮ ਦਾ ਨਾਮ ਜਪਣਾ ਸੀ, ਪਰਮਾਤਮਾ ਦਾ ਨਾਮ ਜਪਣਾ ਸੀ, ਪਰ ਉਹ ਤੋਂ ਜਪਿਆ ਨਹੀਂ, ਕੇਵਲ ਪੜ੍ਹਨ ਤੇ ਪੜ੍ਹਾਉਣ ਤੱਕ ਹੀ ਸੀਮਤ ਰਿਹਾ। ਇੱਕ ਅੱਖਰ ਜੋ ਗੁਰਮੁਖ ਜਾਪੇ ਤਿਸਕੀ ਨਿਰਮਲ ਸੋਈ। ਗੁਰੂ ਦਾ ਦਿੱਤਾ ਹੋਇਆ ਇੱਕ ਉਪਦੇਸ਼, ਪਰਮਾਤਮਾ ਦਾ ਇੱਕ ਨਾਮ ਜਪਣ ਵਾਲਾ, ਕਹਿਣ ਲੱਗੇ ਉਸਦੀ ਬਰਾਬਰੀ ਸੰਸਾਰ ਵਿੱਚ ਕਰਮ ਕਾਂਡ ਕਰਨ ਵਾਲਾ ਨਹੀਂ ਕਰ ਸਕਦਾ। ਤੇ ਪੁੱਛਿਆ ਫਿਰ ਉਸ ਵੇਲੇ ਸਿੱਖਾਂ ਨੇ, ਮਹਾਰਾਜ ਇਹ ਜਿਹੜਾ ਤੁਸੀਂ ਉਪਦੇਸ਼ ਕਹਿੰਦੇ ਪਏ ਜੇ, ਇਹ ਕਿਸੇ ਇੱਕ ਜਾਤੀ ਵਾਸਤੇ ਕਿ ਦੋ ਜਾਤੀਆਂ ਵਾਸਤੇ? ਕਿਉਂਕਿ ਬ੍ਰਾਹਮਣ ਵਾਸਤੇ ਕਹਿੰਦਾ ਸੀ ਵੀ ਨਾਮ ਕੇਵਲ ਬ੍ਰਾਹਮਣ ਉੱਚੀ ਜਾਤ ਵਾਲਾ ਜਾਪ ਸਕਦਾ, ਤੁਸੀਂ ਦੱਸੋ। ਤੇ ਮਹਾਰਾਜ ਨੇ ਤਰਸ ਕੀਤਾ, ਕਹਿਣ ਲੱਗੇ ਨਹੀਂ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਵਰਨਾ ਕੋ ਸਾਂਝ। ਜਿਹੜੇ ਗੁਰੂ ਨਾਨਕ ਦੇ ਘਰ ਦਾ ਉਪਦੇਸ਼ ਹੈ ਨਾ, ਉਹ ਕੱਲਾ ਉੱਚੀ ਜਾਤੀ ਵਾਸਤੇ ਨਹੀਂ, ਉਹ ਹਰੇਕ ਮਨੁੱਖਤਾ ਵਾਸਤੇ, ਹਰੇਕ ਮਨੁੱਖ ਜਿਹੜਾ ਹੈ ਉਹ ਨਾਮ ਨੂੰ ਜਪ ਸਕਦਾ ਹੈ। ਗੁਰਮੁਖ ਨਾਮ ਜਪੇ ਉਧਰੇ ਸੋ ਕੱਲ ਮੈਂ ਘਟ ਘਟ ਨਾਨਕ ਮਾਝਾ। ਜਿਹੜਾ ਵੀ ਇਸ ਕਲਯੁਗ ਦੇ ਘੋਰ ਸਮੇਂ ਵਿੱਚ ਇੱਕ ਪਰਮਾਤਮਾ ਦਾ ਨਾਮ ਜਪੇਗਾ, ਕਹਿਣ ਲੱਗੇ ਉਹਦਾ ਪਾਰ ਉਤਾਰਾ ਜ਼ਰੂਰ ਹੋਏਗਾ। ਕੱਲਾ ਉਹਦੇ ਨਹੀਂ, ਆਪਣੀਆਂ ਕੁਲਾਂ ਦਾ ਵੀ ਪਾਰ ਉਤਾਰਾ ਕਰ ਜੇ। ਇਸੇ ਕਰਕੇ ਮਹਾਰਾਜ ਜੀ ਕਹਿੰਦੇ ਨੇ ਇੱਕ ਵਾਰੀ ਜਪ ਲਿਆ ਕਰ, ਸਤਨਾਮ ਸਤਨਾਮ

ਜੀ ਵੱਡਿਆਂ ਭਾਗਾਂ ਵਾਲੇ ਗੁਰਮੁਖ ਜਿਹੜੇ ਰੋਜ਼ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ, ਇਸੇ ਤਰ੍ਹਾਂ ਕਰਦੇ ਰਹੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਉਹ ਵਿਚਾਰਾਂ ਕਰਦੇ ਹੋਈਆਂ ਬੇਅੰਤ।

ਕਰਕੇ ਵਿਦਵਾਨ ਵੀ ਰਹਿਣੇ। ਅੱਜ ਦੇ ਹੁਕਮ ਨਾਲ ਮੇਰੀ ਕਥਾ ਤਿਆਰ ਕੀਤੀ, ਕਿਰਪਾ ਕਰੋ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ, ਪੜ੍ਹੀ ਹੋਈ ਬਾਣੀ ਸੋਟ ਕੇ ਸੱਚਖੰਡ ਪ੍ਰਵਾਨ ਕਰੋ, ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਇਨਸਾਨੀ ਕਿਰਪਾਲਤਾ ਕਰੋ ਜੀ, ਅੱਗੋਂ ਤੋਂ ਸ਼ੋਧ ਅਤੇ ਪਿੱਤਰ ਬਾਣੀ ਤਿਆਰ ਬਾਰੇ ਬੁੱਧੀ ਬਖਸ਼ ਕਰੋ। ਗਰੀਬ ਨਵਾਜ਼ ਇਸ ਖੁਸ਼ੀ ਵਿੱਚ ਆਪ ਦੀਆਂ ਮੱਖੀਆਂ ਦਾ ਤਾਂ ਵਿੱਚ ਪਿੱਤਰ ਕੜਾਬ ਸ਼ਾਹ ਦੀ ਜਗ੍ਹਾ ਤਿਆਰ ਕਰਨ ਤਾਰ ਹਾਜ਼ਰ ਨੇ, ਆਪ ਜੀ ਭੋਗ ਲਾਓ, ਸ਼ੀਤ ਪ੍ਰਸਾਦ ਸਾਹ ਸਿੰਘ ਦੀ ਰਸਨਾ ਲਾਇਕ ਹੋਵੇ, ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ, ਬਖਸ਼ਿਸ਼ ਕਰੋ ਦਤਾਰ ਜੀ, ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ, ਸੁੱਖਾਂ ਦਾ ਪ੍ਰਕਾਸ਼ ਕਰੋ, ਦੇਹ ਪ੍ਰਦੇਹ ਰੱਖਿਆ ਬਖਸ਼ਿਸ਼ ਕਰੋ ਜੀ। ਹੇ ਗੁਰੂ ਜੀ ਉਹਨਾਂ ਦਤਾਰ ਪਿਤਾ ਜੀ ਹੋ, ਆਪਦੇ ਜਾਨਾਂ ਸੇਵਾ ਕਰ ਰਹੇ ਸਾਰੇ ਟੈਲੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ, ਚਾਡੀ ਕਲਾ ਬਖਸ਼ੋ, ਅਤੇ ਸਦਾ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਨ ਮਸ਼ੀਬਾਦ ਦਾ ਕਰੋ। ਗਰੀਬ ਨਵਾਜ ਆਪ ਜੀ ਬਖਸ਼ੀਆਂ ਦਾਤਾਂ ਦੇ ਲੱਗਣੇ ਤੁਰ ਸਵਾਰੀਆਂ ਪ੍ਰਵਾਨ ਕਰਨੀ, ਗਰੀਬ ਨਵਾਜ ਕਿਰਪਾ ਕਰੋ, ਅੰਮ੍ਰਿਤ ਵੇਲੇ ਤੋਂ ਲੈ ਕੇ ਦਰਤੀ ਆਈਆਂ ਸਾਫ ਸੰਗਤਾਂ ਜੀ ਆਦਮੀ ਦਰ ਪ੍ਰਵਾਨ ਕਰੋ, ਘੜੀਆਂ ਲਿਖੇ ਲਾਓ ਸੰਗਤਾਂ ਦਾ ਦਰ ਤੇ ਤਿਰਪੁਰ ਪੇਟਾ ਪ੍ਰਵਾਨ, ਸ਼ੁਭਕਾਮਨਾ ਪੂਰਨ ਕਰੋ ਜੀ। ਗਰੀਬ ਨਵਾਜ ਕਿਰਪਾ ਕਰੋ, ਸਭ ਸੱਚੇ ਪਾਤਸ਼ਾਹ ਜੀ ਹੋ, ਸੇਖ ਕੌਮ ਨੂੰ ਖਾਲਸਾ ਪੰਥ ਨੂੰ ਏਕਤਾ ਸਵਾਗਤ ਪਿਆ ਜੀ, ਬਖਸ਼ੀ ਕਰਕੇ ਸਾਧ ਰਾਤ ਬਖਸ਼ੋ, ਚਾਨਣਾ ਨਾ ਜੋੜੋ, ਗੁਰਬਾਣੀ ਦਾ ਪਿਆਰ ਬਖਸ਼ੇ ਦਰਬਾਰ, ਹਰ ਮੈਦਾਨ ਜਵਾਨ ਫਰਦ ਬਖਸ਼ੇ ਅਰਦਾਸਾ ਕਰੋ ਜੀ। ਗੁਰਦੀਪ ਨਵਾਜ ਕਿਰਪਾ ਕਰੋ, ਦੂਰ ਰਾਜਕਾਰਾਂ ਬੈਠੀਆਂ ਲਾਈਵ ਕਥਾ ਕੀਤੇ ਸ਼੍ਰਵਣ ਕਰੀਆਂ ਸਾਰੀ ਸੰਗਤਾਂ ਦੀ ਹਾਜ਼ਰੀਆਂ ਪ੍ਰਵਾਨ ਕਰੋ, ਘੜੀਆਂ ਲਿਖੇ ਲਾਓ ਸਾਰਾ ਆਪਣੀ ਬਖਸ਼ੇ ਗਰੀ ਸੰਗਤਾਂ ਨੂੰ ਬਖਸ਼ੇ, ਸੰਗਤ ਆਪ ਦੇ ਚਰਨਾਂ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ, ਵੇਹੋ ਤੁਮਾ ਆਨਲਾਈਨ ਗੁਰੂ ਘਰ ਨੂੰ, ਗੁਰੂ ਘਰ ਸੇਵਾ ਸਿੰਘ ਦਸ ਸੰਗਤਾਂ ਮਾਇਆ ਪੇਟਾ ਕਰਨੀ ਚਾਹੁੰਦਾ ਪ੍ਰਵਾਨ ਕਰੋ, ਬੱਚਿਆਂ ਸਾਹਿਬ ਦੇ ਕਮਾਈਆਂ ਸਫਲ ਕਰੋ, ਕਾਰਜ ਵੱਧ ਮਿਲਤਾ ਸਾਹਿਬ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਰਬੰਧਾਂ ਪੂਰੀਆਂ ਕਰੋ ਜੀ, ਘਰ ਮੇਰਾ ਲੈ ਕਰਿਆ ਹੋ, ਸੇਵਾ ਪ੍ਰਵਾਨ ਕਰੋ, ਪੁਨਤ ਮਾਈ ਬਖਸ਼ੋ, ਪਿੱਤਰ ਰੁਕਮ ਨਮੇ ਬਖਸ਼ ਕਰਕੇ ਬਰੰਤ ਜੜੀ ਵਾਰ ਸਿਆਜ ਪਾਠ ਕਰਨ ਵਾਸਤੇ ਆਗਿਆ ਬਖਸ਼ੋ, ਸ਼ੋਧੇ ਤੇ ਪਿੱਤਰ ਸੇਵਾ ਲਾਨੀ ਕਮਾ ਦੇਤਾ ਸਾਰੇ ਰਹਿੰਦੇ ਘਰ ਸਵਾਰ ਕੇ ਚੰਨਾ ਤੁਰਾਜ ਬਣਾਓ, ਸਹੀ ਪਿਆਰੇ ਮੇਰੇ ਜਿਹੜਾ ਬਰਾਦਰ ਨਾਮ ਜਤਾ ਹੋਇਆ ਨਾਨਕ ਨਾਮ ਕਲਾ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਝ ਹੈ, ਕੋਜ ਸ਼ਬਦ ਮਹਿਲੀ ਰਾਜ ਕਰੇਗਾ ਖਾਲਸਾ, ਆਗੀ ਰਹੇ ਨਾ ਕੋਈ ਖੁਆਰ ਹੋਏ ਸਭ ਮਿਲੇਂਗੇ ਬਜੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਰਹੁ ਤਰੇ ਪਾ, ਜੋ ਛੱਡਦਾ ਕਰ ਸੇਵ ਦੇ ਗੁਰੂ ਪਾਰੇ ਉਤਾਰਨ ਹਾ ਖੰਡ।

ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀ ਸੁਣੋ ਬੇਨਤੀ, ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰਾਖ ਪੈ ਜੋ ਨਾਮ ਆਪਣੇ ਕੀ ਕਰਨ ਕਰਾਵਣ ਹਾਰੇ। ਪ੍ਰਭ ਜੀ ਓ ਖਸਮਾਨਾ ਕਰ ਪਿਆਰੇ,

0: ਨਿਮਖ ਸਿਮਰਤ ਜਿਤ ਛੂਟ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰ ਸੁਖ ਸਾਧ ਸੰਗਤ ਜੀ, ਮਹਾਰਾਜ ਕਿਰਪਾ ਕੀਤੀ ਆ ਸੰਗਤ ਬੜੀ ਸ਼ਰਧਾ ਭਾਵਨਾ ਸਾਹਿਤ ਮਾਰੇ ਨਿੱਘੀ ਕੋਚ ਬੈਠ ਕੇ ਪਿੱਤਰ ਗੁਰਬਾਣੀ ਆਸ਼ਾ ਕੀ ਵਾਰ ਜੇ ਸਬੂਨ ਕੀਤੇ ਸਾਨੂੰ ਕੀਤੇ ਨੇ ਪਰੰਦਾਜ ਹੁਕਮਨਾਮੇ ਨੇ ਕਥਾ ਵਿਚਾਰ ਬਦਮਾਰ ਵੀ ਤੋਂ ਸਾਨੂੰ ਕੀਤੀ ਹੈ। ਅਰਦਾਸ ਨੇ ਸਾਰੀਆਂ ਭਰੀਆਂ ਨੇ ਪਦਮਾਰੇ ਬਖਸ਼ੇ ਪਿੱਤਰ ਨੂੰ ਸਾਨੂੰ ਕੀਤੇ ਹਨ। ਸੁਸ਼ਾਸ ਨੇ ਅੱਜ ਸਵਾਸਮਾ ਗੁਰੂ ਸਾਹਿਬ ਆ ਗੁਰਮੁਖਾਤਮਾ ਨੂੰ ਬਖਸ਼ਿਸ਼ ਕੀਤਾ ਹੈ। ਔਰ ਸੁਸ਼ਾਸ ਨੇ ਸੰਗਤ ਨੂੰ ਪਤਾ ਹੈ ਕਿ ਹਰ ਰੋਜ਼ ਸੁਬਹਾ ਲੜੀਵਾਰ ਸਹਿਜ ਪਾਠ ਹੋ ਰਹੇ ਨੇ, ਬੇਅੰਤ ਪਰਿਵਾਰ ਘਰਾਂ 'ਚ ਬੈਠ ਕੇ ਲੜੀਵਾਰ ਪਾਠ ਕਰ ਰਹੇ ਨੇ। ਸੋ ਜੇ ਘਰਾਂ 'ਚ ਬੈਠੇ ਪਾ ਰਹੇ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਭਾਈ ਰਜਿੰਦਰ ਸਿੰਘ ਸੈਕਟਰੀ ਸਾਹਿਬ ਨਾਲ ਆਪ ਆਪਣਾ ਸੰਪਰਕ ਕਰਕੇ ਆਪਣਾ ਸਾਰਾ ਪ੍ਰੋਗਰਾਮ ਉਹਨਾਂ ਨਾਲ ਸਾਂਝਾ ਕਰੋ, ਤਾਂ ਕਿ ਉਹ ਤੁਹਾਨੂੰ ਸਮੇਂ ਸਿਰ ਟੈਲੀਫੋਨ ਕਰਕੇ ਆਪਣਾ ਸਾਰਾ ਪ੍ਰੋਗਰਾਮ ਦੱਸਦੇ ਰਹਿਣਗੇ। ਸੋ ਉਹਨਾਂ ਦਾ ਟੈਲੀਫੋਨ ਨੰਬਰ ਹੈ 408-7124145। ਸੋ ਸਾਧ ਸਿੰਘ ਜੀ ਸੰਗਤ ਨੂੰ ਬੇਨਤੀ ਹੈ ਕਿ ਖਾਲਸਾ ਸਕੂਲ ਦਾ ਐਡਮਿਸ਼ਨ ਬੱਚਿਆਂ ਦਾ ਜਿਹੜਾ ਉਹ ਖੁੱਲਿਆ, ਸੋ ਆਨਲਾਈਨ ਆਪ ਤੁਸੀਂ ਬੱਚਿਆਂ ਦਾ ਐਡਮਿਸ਼ਨ ਕਰਵਾ ਸਕਦੇ ਹੋ। ਸੋ ਇਹ ਆਪ ਨੂੰ ਪਰਜ਼ੋਰ ਬੇਨਤੀ ਹੈ ਕਿ ਕੋਈ ਵੀ ਬੱਚਾ ਜਿਹੜਾ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਜਿਹੜਾ ਪੰਜਾਬੀ ਨਾ ਜਾਣਦਾ ਹੋਵੇ, ਹਰ ਇੱਕ ਨੂੰ ਪੰਜਾਬੀ ਵਾਸਤੇ ਜ਼ਰੂਰ ਸਕੂਲ ਵਿੱਚ ਭੇਜੋ ਅਤੇ ਪੰਜਾਬੀ ਪੜ੍ਹਾ ਕੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਯਤਨ ਕਰੀਏ। ਔਰ ਸਾਧ ਸਿੰਘ ਜਸ ਸਿੰਘ ਤੁਹਾਨੂੰ ਬੇਨਤੀ ਹੈ ਕਿ ਅਗਸਤ 7 ਨੂੰ ਹੈ ਪ੍ਰਕਾਸ਼, ਸ੍ਰੀ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜਸ ਸਿੰਘ ਨੇ ਹਾਜ਼ਰੀਆਂ ਭਰਨੀਆਂ ਨੇ। ਸੋ ਸਾਧ ਸਿੰਘ ਜੀ 7 ਲੈ ਕੇ ਨੇ ਉਹ ਕੀਰਤਨ ਕਰ ਰਹੇ ਨੇ, ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ। ਸੋ ਆਪ ਸਿੰਘ ਤੁਹਾਨੂੰ ਬੇਨਤੀ ਹੈ ਕਿ ਵੱਧ ਤੋਂ ਹਾਜ਼ਰੀਆਂ ਭਰੋ। ਸੋ 6 ਸੋ ਸਾਧ ਸਿੰਘ ਜੀ 7 ਔਰ 8 ਨੂੰ ਕੀਰਤਨ ਕਰਨਗੇ ਸ਼ਾਮਾਂ ਨੂੰ 6 ਤੋਂ 9, ਅਤੇ ਐਤਵਾਰ 9 ਤਰੀਕ ਨੂੰ ਕੀਰਤਨ ਕਰਨਗੇ 11 ਤੋਂ 2 ਤੱਕ। ਸੋ ਸਾਧ ਸੰਗਤ ਦਾ ਜ਼ਰੂਰ ਸਮੇਂ ਸਿਰ ਹਾਜ਼ਰੀ ਭਰੋ। ਸੋ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਅਗਸਤ 27 ਨੂੰ ਹੈ ਜਨਮ ਦਿਨ ਪਿਆਰੇ ਭਾਈ ਦਇਆ ਸਿੰਘ ਜੀ ਦਾ, ਆਪ ਹਾਜ਼ਰੀ ਭਰਨ ਦੀ ਕਿਰਪਾ ਕਰ ਰਹੀ ਹੈ। ਅਗਸਤ 30 ਨੂੰ ਹੈ ਸੰਪੂਰਨਤਾ, ਸਹਿ ਸ੍ਰੀ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੰਪੂਰਨਤਾ ਪੁਰਬ। ਸੋ ਸਾਧ ਸੰਗਤ ਜੀ 30 ਤਰੀਕ ਨੂੰ ਸੰਪੂਰਨਤਾ ਪੁਰਬ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਆਪ ਸੰਗਤਾਂ ਜ਼ਰੂਰ ਹਾਜ਼ਰੀ ਭਰਨ ਦੀ ਕਿਰਪਾ ਕਰਨੀ ਹੈ। ਸਾਧ ਸੰਗਤ ਜੀ ਸਪਤੰਬਰ 11 ਤੋਂ ਲੈ ਕੇ 13 ਤੱਕ, 11, 12, 13 ਸਾਧ ਸੰਗਤ ਜੀ ਸਤੰਬਰ 11, 12, 13 ਨੂੰ ਸਾਧ ਸੰਗਤ ਜੀ ਗੁਰੂ ਘਰ ਸਾਹਿਬ ਹੋ ਜੇ 31 ਲਾਗਾਂ ਦਾ ਕੀਰਤਨ ਦਰਬਾਰ ਹੋ ਰਿਹਾ, ਆਪ ਹਾਜ਼ਰੀਆਂ ਭਰੋ। ਸਾਧ ਸੰਗਤ ਜੀ ਆਪ ਬੇਨਤੀ ਸੰਗਤਾਂ ਨੂੰ ਕਿ ਸਤੰਬਰ 12 ਨੂੰ ਹੈ ਪਹਿਲਾ ਪ੍ਰਕਾਸ਼ ਪੁਰਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਸਤੰਬਰ 12 ਨੂੰ ਹੋਇਆ ਹਾਜ਼ਰੀਆਂ ਭਰੋ। ਇਸ ਗੁਰੂ ਜੋ ਉਸ ਗੁਰੂ ਸਾਹਿਬਾਂ ਨੇ ਸਾਨੂੰ ਇਹ ਮਹਾਨ ਦਾਤ ਬਖਸ਼ਿਸ਼ ਕੀਤੀ ਹੈ, ਗਰੀਬ ਰਿਵਾਜ ਆਪ ਸਾਰੀਆਂ ਸੰਗਤਾਂ ਹਾਜ਼ਰੀਆਂ ਭਰੋ ਅਤੇ ਗੁਰੂ ਸਾਹਿਬ ਨੂੰ ਬਖਸ਼ਿਆਂ ਦਾ ਧੰਨਵਾਦ ਕਰੀਏ। ਔਰ ਭਾਈ ਸਾਹਿਬ ਤਿਆਰ ਨੂੰ ਲੜੀਵਾਰ ਪਾਠ ਆਰੰਭ ਕਰਨਗੇ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ, ਪਿਆਰ ਸਹਿਤ ਘਰਾਂ ਵਿੱਚ ਬੈਠ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 830 ਤੋਂ ਆਪਾਂ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਅੱਗੇ ਸ਼੍ਰਵਣ ਕਰਨੇ ਹਨ, ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। ਪਾਵਨ ਅੰਗ 830 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

ਕੱਜਰ ਬਸਤਰ ਅਭਰਨ ਕੀਨੇ ਉਡੀਨੀ ਉਡੀਨੀ ਉਡੀਨੀ ਕਬ ਘਰ ਆਵੈ ਰੀ ਰਹਾਉ ਸਰਨ

अब मोहे नींद सुहावै, सब तेरी तिखा बुझानी, अब मैं सहज सुमानी।

ਇਹ ਸਿਮਰਤ ਮੁਕਤ ਭਏ ਜੀ ਜਾਨੂ ਰਹਾਉ ਗਜ ਕੀ ਤ੍ਰਾਸ ਮਿਟਹੀ ਛਿਨਹੂ ਮੈਂ ਜਬ ਹੀ ਰਾਮ ਬਖਾਨੂ ਨਾਰਦ ਕਹਿਤ ਸੁਣਤ ਧਰੂ ਬਾਰਿਕ ਭਜਨ ਮਾਹੀ ਲਪਟਾਨੂ ਅਚਲ ਅਮਰ ਨਿਰਭੈ ਪਦ ਪਾਇਓ ਜਗਤ ਜਾਹੇ ਹੈਰਾਨੂ ਨਾਨਕ ਕਹਿਤ ਭਗਤ ਰਛਕ ਹਰਿ

ਕਥ ਕਥ ਬਾਦ ਕਰੇ ਦੁਖ ਹੋਈ, ਕਥ ਕਹਿਣਾ ਤੇ ਰਹਿ ਨ ਕੋਈ, ਬਿਨ ਰਸ ਰਾਤੇ ਮੁਕਤ ਨ ਹੋਈ। ਗਿਆਨ ਧਿਆਨ ਸਭ ਗੁਰ ਤੇ ਹੋਈ, ਸਾਚੀ ਰਹਿਤ ਸਾਚਾ ਮਨ ਸੋਈ। ਮਨ ਮੁਖ ਕਥਨੀ ਹੈ ਪਰ ਰਹਿਤ ਨ ਹੋਈ, ਨਾਵ ਭੂਲੇ ਥਾਉ ਨ ਕੋਈ। ਮਨ ਮਾਇਆ ਬੰਧਿਓ ਸਰਜਾਲ, ਘਟ ਘਟ ਵਿਆਪ ਰਹੇ।

ਗਿਆਨੀ ਜਿਨ ਸ਼ਬਦ ਲਿਵਲਾਈ ਬਨ ਮੁਖ ਹਉ ਮੈਂ ਪਤ ਗਵਾਈ ਆਪੇ ਕਰਤੈ ਭਗਤ ਕਰਾਈ ਗੁਰਮੁਖ ਆਪੇ ਦੇ ਵਡਿਆਈ।

ਸਤਿਗੁਰ ਸੇਵ ਨਾਮ ਵਸੈ ਮਨ ਚੀਤ, ਗੁਰ ਭੇਟੇ ਹਰ ਨਾਮ ਚੇਤਾਵੈ, ਬਿਨ ਨਾਵੈ ਹੋਰ ਝੂਠ ਪ੍ਰੀਤ ਰਹਾਉ। ਗੁਰ ਕਹਿਆ ਸਾਕਾਰ ਕਮਾਵੋ, ਸ਼ਬਦ ਚੀਨ ਸਹਿਜ ਘਰ ਆਵੋ, ਸਾਚੈ ਨਾਏ ਵਡਾਈ ਪਾਵੋ, ਆਪ ਨ ਬੂਝੈ ਲੋਕ ਬੁਝਾਵੈ, ਮਨ ਕਾ ਅੰਧਾ ਅੰਧ ਕਮਾਵੈ, ਦਰ ਘਰ ਮਹਿਲ ਠੌਰ ਕੈਸੇ ਪਾਵੈ, ਹਰ ਜੀਉ ਸੇਵੀਐ ਅੰਤਰ ਜਾਮੀ, ਘਟ ਘਟ ਅੰਤਰ ਜਿਸ ਕੀ ਜੋਤ ਸਮਾਨੀ, ਤਿਸ ਨਾਲ ਕਿਆ ਚੱਲੈ ਪਹਿਨਾਮੀ, ਸਾਚਾ ਨਾਮ ਸਾਚੈ ਸ਼ਬਦ ਜਾਣੈ, ਆਪੈ ਆਪ ਮਿਲੈ ਚੁੱਕੈ ਅਭਿਮਾਨੈ, ਗੁਰਮੁਖ ਨਾਮ ਸਦਾ ਸਦਾ ਵਖਾਨੈ, ਸਤਿਗੁਰ ਸੇਵਿਐ ਦੂਜੀ ਦੁਰਮਤ ਜਾਈ, ਔਗਣ ਕਾਠ ਪਾਪਾ ਮਤ ਖਾਈ, ਕੰਚਨ ਕਾਇਆ ਜੋਤੀ ਜੋਤ ਸਮਾਈ, ਸਤਿਗੁਰ ਮਿਲਿਐ ਵੱਡੀ ਵਡਿਆਈ, ਦੁਖ ਕਾਟੈ ਹਿਰਦੈ ਨਾਮ ਵਸਾਈ, ਨਾਮ ਰਤੇ ਸਦਾ ਸੁਖ ਪਾਈ, ਗੁਰਮਤ ਮਾਨਿਆ ਕਰਨੀ ਸਾਰ, ਗੁਰਮਤ ਮਾਨਿਆ ਮੁਖ ਦੁਆਰ, ਨਾਨਕ ਗੁਰਮਤ ਮਾਨਿਆ ਪਰਵਾਰੈ ਸਾਧਾਰ। ਬਿਲਾਵਲ ਮਹੱਲਾ ਚੌਥਾ, ਅਸ਼ਟਪਦੀਆ ਘਰ ਗਿਆਰਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਪੈ ਆਪ ਖਾਏ ਹੋ ਮਿਟੈ, ਅਣਦਿਨ ਹਰ ਰਸ ਗੀਤ ਗਵਈਆ, ਗੁਰਮੁਖ ਪਰਚੈ ਕੰਚਨ ਕਾਇਆ, ਨਿਰਭਉ ਜੋਤੀ ਜੋਤ ਮਿਲਈਆ, ਮੈਂ ਹਰ ਹਰ ਨਾਮ ਅਧਾਰ ਰਮਈਆ, ਖਿਨ ਪਲ ਰਹਿਣਾ ਸਕੂ ਬਿਨ ਨਾਵੈ, ਗੁਰਮੁਖ ਹਰ ਹਰ ਪਾਠ ਪੜ੍ਹਈਆ ਰਹਾਉ। ਏਕ ਗ੍ਰਹੋ ਦਸ ਦੁਆਰ ਹੈ ਜਾਕੇ, ਅਹਿਨਿਸ ਤਸਕਰ ਪੰਚ ਚੋਰ ਲਗਈਆ, ਧਰਮ ਅਰਥ ਸਭ ਹਿਰਲੇ ਜਾਵੈ, ਮਨਮੁਖ ਅੰਦੁਲੇ ਖਬਰ ਨ ਪਈਆ, ਕੰਚਨ ਕੋਟ ਬਹੁ

ਆਪਣੀ, ਗੁਰ ਕੈ ਸ਼ਬਦ ਪਕੜ ਬੰਦ ਪਈਆ, ਹਰ ਹਰ ਨਾਮ ਪੂਤ ਬੋਹਿਤਾ, ਖੇਵਟ ਸ਼ਬਦ ਗੁਰ ਪਾਰ ਲੰਘਈਆ, ਜਮ ਜਾ ਗਾਤੀ ਨੇੜ ਨਾ ਆਵੇ, ਨਾ ਕੋ ਤਸਕਰ ਚੋਰ ਲਗਈਆ, ਨਾ ਕੋ ਤਸਕਰ ਚੋਰ ਲਗਈਆ, ਹਰ ਗੁਣ ਗਾਵੇ ਸਦਾ ਦਿਨ ਰਾਤੀ, ਮੈਂ ਹਰ ਜਸ ਕਹਿਤੇ ਅੰਤ ਨ ਲਹੀਆ, ਗੁਰਮੁਖ ਮਨੁਆ ਇਕਤ ਘਰ ਆਵੇ, ਮਿਲੋ ਗੋਪਾਲ ਨਿਸ਼ਾਨ ਵਜਈਆ, ਨੈਨੀ ਦੇਖ ਦਰਸ ਮਨ ਤ੍ਰਿਪਤੈ, ਸ਼ਰਵਣ ਬਾਣੀ ਗੁਰ ਸ਼ਬਦ ਸੁਨਈਆ, ਸੁਣ ਸੁਣ ਆਤਮ ਦੇਵ ਹੈ ਭੀਨੀ, ਰਸ ਰਸ ਰਾਮ ਗੋਪਾਲ ਰਵਈਆ, ਤ੍ਰੈ ਗੁਣ ਮਾਇਆ ਮੋਹੇ ਵਿਆਪੇ, ਤੁਰਿਆ ਗੁਣ ਹੈ ਗੁਰਮੁਖ ਲਹੀਆ, ਏਕ ਦ੍ਰਿਸ਼ਟ ਸਭ ਸਮ ਕਰ ਜਾਣੈ, ਨਦਰੀ ਆਵੈ ਸਭ ਬ੍ਰਹਮ ਪਸਰਈਆ, ਰਾਮ ਨਾਮ ਹੈ ਜੋਤ ਸੁਬਾਈ, ਗੁਰਮੁਖ ਆਪੇ ਅਲਖ ਲਖਈਆ, ਨਾਨਕ ਦੀਨ ਦਇਆਲ ਭਏ ਹੈ, ਭਗਤ ਭਾਈ ਹਰ ਨਾਮ ਸੁਮਈਆ। ਬਿਲਾਵਲ ਮਹੱਲਾ ਚੌਥਾ। ਹਰ ਹਰ ਨਾਮ ਸੀਤਲ ਜਲ ਧਿਆਵਹੂ, ਹਰ ਚੰਦਨ ਵਾਸ ਸੁਗੰਧ ਗੰਧਈਆ, ਮਿਲ ਸਤ ਸੰਗਤ ਪਰਮ ਪਦ ਪਾਇਆ, ਮੈਂ ਹਿਰਡ ਪਲਾਸ ਸੰਗ ਹਰ ਬੁਹੀਆ।

ਹੋਵੇ ਗੁਰਮੁਖ ਪਰਚੈ ਪਰਮ ਪਦ ਪਈਆ ਇਹੋ ਜਗ ਵਰਨ ਰੂਪ ਸਭ ਤੇਰਾ ਜਿਤ ਲਾਵਹਿ ਸੇ ਕਰਮ ਕਮਈਆ ਨਾਨਕ ਜੰਤ ਵਜਾਏ ਵਾਜਹਿ ਜਿਤ ਭਾਵੈ ਤਿਤ ਰਾਹਿ ਚਲਈਆ ਬਿਲਾਵਲ ਮਹੱਲਾ ਚੌਥਾ ਗੁਰਮੁਖ ਅਗਮੈ ਅਗੋਚਰ ਧਿਆਇਆ ਹਉ ਬਲ ਬਲ ਸਤਿਗੁਰੁ ਸਤਿਪੁਰਖਈਆ ਰਾਮ ਨਾਮ ਮੇਰੇ ਪ੍ਰਾਣ ਵਸਾਏ ਸਤਿਗੁਰ ਪਰਸ ਹਰ

ਗੁਰਮੁਖ ਮੱਥ ਮੱਥ ਤਤ ਕਢਈਆ, ਲਾਲ ਜਵੇਹਰ ਨਾਮ ਪ੍ਰਗਾਸਿਆ, ਭਾਂਡੈ ਭਾਉ ਪਵੈ ਤਿਤ ਅਈਆ। ਦਾਸਨ ਦਾਸ ਦਾਸ ਹੋਏ ਰਹੀਐ, ਜੋ ਜਨ ਰਾਮ ਭਗਤ ਨਿਜ ਭਈਆ, ਮਨ ਬੁੱਧ ਅਰਪ ਧਰੂੰ ਗੁਰ ਆਗੈ, ਗੁਰ ਪ੍ਰਸਾਦੀ ਮੈਂ ਅਕਥ ਕਥਈਆ। ਮਨ ਮੁਖ ਮਾਇਆ ਮੋਹਿ ਵਿਆਪੇ, ਇਹ ਮਨ ਤ੍ਰਿਸ਼ਨਾ ਜਲ ਤਿਖਈਆ, ਗੁਰਮਤ ਨਾਮ ਅੰਮ੍ਰਿਤ ਜਲ ਪਾਇਆ, ਅਗਨ ਬੁਝੀ ਗੁਰ ਸ਼ਬਦ ਬੁਝਈਆ। ਇਹ ਮਨ ਨਾਚੈ ਸਤਿਗੁਰ ਆਗੈ, ਅਨਹਦ ਸ਼ਬਦ ਧੁਨ ਤੂਰ ਵਜਈਆ, ਹਰ ਹਰ ਉਸਤਤ ਕਰੈ ਦਿਨ ਰਾਤੀ, ਰਖ ਰਖ ਚਰਨ ਹਰਤਾ।

ਰਵਿਦਾਸ ਚਮਿਆਰ ਚਮਈਆ ਜੋ ਜੋ ਮਿਲੈ ਸਾਧੂ ਜਨ ਸੰਗਤ ਧਨ ਧੰਨਾ ਜੱਟ ਸੈਣ ਮਿਲਿਆ ਹਰ ਦਈਆ ਸੰਤ ਜਨਾ ਕੀ ਹਰ ਪੈਜ ਰਖਾਈ ਭਗਤ ਵਚਲ ਅੰਗੀਕਾਰ ਕਰਿਆ ਨਾਨਕ ਸਰਨ ਪਰੇ ਜਗ ਜੀਵਨ ਹਰ ਹਰ ਕਿਰਪਾ ਧਾਰ ਰਖਿਆ ਬਿਲਾਵਲ ਮਹੱਲਾ ਪੰਚੌਥਾ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ

ਆਓ ਆਕਲ ਬਿਕਲ ਭਈ ਗੁਰ ਦੇਖੇ ਓ ਲੋਟ ਪੋਟ ਹੋਏ ਪਈਆ ਰਹਾਉ ਹਉ ਨਿਰਖਤ ਫਿਰੋ ਸਭ ਦੇਸ ਦਿਸੰਤਰ ਮੈਂ ਪ੍ਰਭ ਦੇਖਣ ਕਹੋ ਬਹੁਤ ਮਨ ਚਈਆ ਮਨ ਤਨ ਕਾਟ ਦਿਉ ਗੁਰ ਆਗੈ ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ ਕੋਈ ਆਨ ਸਦੇਸਾ ਦੇ ਪ੍ਰਭ ਕੇਰਾ ਰਿਦ ਅੰਤਰ ਮਨ ਤਨ ਬੀਠ ਲਗਈਆ ਮਸਤਕ ਕਾਟ ਦਿਉ ਚਰਨਾ ਤਲ ਜੋ ਹਰ ਪ੍ਰਭ ਮੇਲੇ ਮੇਲ ਮਿਲਈਆ ਚਲ ਚਲ ਸਖੀ ਹਮ ਪ੍ਰਭ ਪਰ ਬੁੱਧ ਹੈ ਗੁਣ ਕਾਮਨ ਕਰ ਹਰ ਪ੍ਰਭ ਲਹੀਆ ਭਗਤ ਵਚਲ ਉਵਾ ਕੋ ਨਾਮ ਕਹੀਤ ਹੈ ਸ਼ਰਨ ਪ੍ਰਭੂ ਤਿਸ ਪਾਛੈ ਪਈਆ ਖਿਮਾ ਸਿਗਾਰ ਕਰੇ ਪ੍ਰਭ ਖੁਸ਼ੀਆਂ ਮਨ ਦੀਪਕ ਗੁਰ ਗਿਆਨ ਬਲਈਆ ਰਸ ਰਸ ਭੋਗ ਕਰੇ ਪ੍ਰਭ ਮੇਰਾ

ਹੋਏ, ਜਲ ਥਲ ਮਹੀ ਅਲ ਸੋਏ, ਕਰ ਬੰਦਨਾ ਲੱਖ ਬਾਰ, ਥੱਕ ਪਰਿਓ ਪ੍ਰਭ ਦਰਬਾਰ, ਪ੍ਰਭ ਕਰਹੋ ਸਾਧੂ ਧੂਰ, ਨਾਨਕ ਮਨਸਾ ਪੂਰ। ਬਿਲਾਵਲ ਮਹੱਲਾ ਪੰਜਵਾਂ। ਪ੍ਰਭ

ਰਹਾਉ। ਸੰਸਾਰ ਭਿਖਿਆ ਕੂਪ, ਤਮ ਅਗਿਆਨ ਮੋਹਤ ਕੂਪ, ਗਹਿ ਭੁਜਾ ਪ੍ਰਭ ਜੀ ਲੇਹੋ, ਹਰ ਨਾਮ ਅਪਣਾ ਦੇਹੋ। ਪ੍ਰਭ ਤੁਝ ਬਿਨਾ ਨਹੀਂ ਠਾਉ, ਨਾਨਕਾ ਬਲ ਬਲ ਜਾਉ। ਲੋਪ ਮੋਹਿ ਬਾਤੀ ਦੇਹੇ, ਬਿਨ ਭਜਨ ਹੋਵਤ ਖੇਹੇ। ਜਮਦੂਤ ਮਹਾ ਭਿਆਨ, ਚਿਤ ਗੁਪਤ ਕਰ ਮਹਿ ਜਾਨ। ਦਿਨ ਰੈਨ ਸਾਖ ਸੁਣਾਏ, ਨਾਨਕਾ ਹਰ ਸਰਣਾਏ। ਪੈ ਭੰਜਨਾ ਮੁਰਾਰ, ਕਰ ਦਇਆ ਪਤਿਤ ਉਧਾਰ। ਮੇਰੇ ਦੁਖ ਗਨੇ ਨਾ ਜਾਹੇ, ਹਰ ਬਿਨਾ ਕਤ ਹੈ ਸਮਾਹੇ। ਗਹਿ ਓਟ ਚਿਤ ਵੀ ਨਾਥ, ਨਾਨਕਾ ਦੇ ਰਖ ਹਾਥ। ਹਰ ਗੁਣ ਨਿਧੇ ਗੋਪਾਲ, ਸਰਬ ਘਟ ਪ੍ਰਤਪਾਲ। ਮਨ ਪ੍ਰੀਤ ਦਰਸ਼ਨ ਪਿਆਸ, ਗੋਬਿੰਦ ਪੂਰਨ ਆਸ। ਇੱਕ ਨਿਮਖ ਰਹਿਣ ਨਾ ਜਾਏ, ਵਟ ਭਾਗ ਨਾਨਕ ਪਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ। ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਗੁਰੂ ਰੂਪ ਸੰਗਤਾਂ ਨੇ ਬੜੇ ਪਿਆਰ ਨਾਲ ਘਰਾਂ ਵਿੱਚ ਬੈਠ ਕੇ, ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕੀਤੇ ਹਨ। ਸੋ ਸਤਿਗੁਰੂ ਜੀ ਰਹਿਮਤਾਂ ਕਰਨ, ਪੜੀ ਸੁਣੀ ਬਾਣੀ ਦਾ ਭਾਵ ਹਿਰਦਿਆਂ ਵਿੱਚ ਵਸਾਉਣ। ਅੰਮ੍ਰਿਤਮਈ ਬਾਣੀ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੀ ਘਰਾਂ ਪਰਿਵਾਰਾਂ ਵਿੱਚ ਸਤਿਗੁਰੂ ਜੀ ਸੁੱਖ ਪ੍ਰਦਾਨ ਕਰਨ। ਅਗਾਧ ਬੋਧ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ।

ਧਰਮ ਸਤਿਕਾਰ ਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਸਤਿਕਾਰ ਯੋਗ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸਪਨੇ ਕੀਰਤਨ ਸਰ ਮੁਕਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹੈ ਅਤੇ ਕਿਵਾਂ ਚਾਹੁੰਦੇ ਹਾਂ, ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ, ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਵਾਲੇ ਕੀਰਤਨ

ਪਾਕ ਹੁੰਦੇ ਹਨ ਜਿਸ ਪ੍ਰਾਣੀ ਦੇ ਉਸਨੂੰ ਗੁਰੂ ਦੀ ਸੰਗਤ ਮਿਲਦੀ ਹੈ ਤੇ ਗੁਰੂ ਦੀ ਸੰਗਤ ਵਿੱਚ ਹੀ ਪਾਰ ਉਤਾਰਾ ਹੁੰਦਾ ਹੈ। ਸੋ ਬਾਣੀ ਵਿੱਚ ਲਿਖਿਆ ਹੈ ਜੇ ਕੋਈ ਇਨਸਾਨ ਇੱਕ ਘੜੀ ਪੁਰਾਣੇ ਟਾਈਮ ਵਿੱਚ ਘੜੀ ਹੁੰਦਾ ਸੀ 24 ਮਿੰਟ ਦਾ ਸਮਾਂ, 24 ਮਿੰਟ 25 ਮਿੰਟ ਲਗਾ ਲਓ ਭਾਵੇਂ। ਸੋ 24 ਮਿੰਟ ਦੇ ਸਮੇਂ ਨੂੰ ਇੱਕ ਘੜੀ ਕਿਹਾ ਜਾਂਦਾ ਸੀ ਤੇ ਕਬੀਰ ਸਾਹਿਬ ਜੋ ਬਹੁਤ ਵੱਡੇ ਭਗਤ ਸੰਤ ਹੋਏ ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ, ਕਹਿੰਦੇ ਨੇ ਕਬੀਰ ਏਕ ਘੜੀ ਆਦੀ ਘੜੀ। ਇਨਸਾਨ ਬਹੁਤ ਬਿਜ਼ੀ ਹੈ, ਉਸ ਕੋਲ ਦੁਨੀਆਂ ਦੇ ਸਭ ਕੰਮ ਲਈ ਟਾਈਮ ਹੈ, ਆਪਣੇ ਬੱਚਿਆਂ ਦੇ ਸਾਰੇ ਕੰਮ ਕਰਦਾ ਹੈ, ਮਾਂ ਬਾਪ ਦੇ ਵੀ ਕਰਦਾ, ਆਪਣੇ ਕੰਮ ਵੀ ਕਰਦਾ, ਪਰ ਉਸ ਕੋਲ ਟਾਈਮ ਨਹੀਂ ਹੈ ਨਾ, ਕੇਵਲ ਪਰਮਾਤਮਾ ਵਾਸਤੇ ਟਾਈਮ ਨਹੀਂ ਹੈ, ਜਿਸ ਨੇ ਉਸਨੂੰ ਬਣਾਇਆ ਸੰਸਾਰ 'ਚ ਭੇਜਿਆ ਕਿ ਭਾਈ ਤੋਂ ਮੇਰਾ ਨਾਮ ਜਪਣਾ ਹੈ। ਸੱਚਮੁੱਚ ਇਹੀ ਹੁਕਮ ਸੀ, ਭਾਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਦੀ ਇਹ ਤੇਰੀ ਵਰੀਆ। ਜਿਹਦੇ ਜਾਨਵਰ ਨੇ ਨਾ, ਪਸ਼ੂ ਪੰਛੀ ਜਾਨਵਰ, ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦੇ। ਇੱਕ ਇਨਸਾਨ ਹੈ ਜਿਸ ਕੋਲ ਇਹ ਅੱਖਾਂ ਨੱਕ ਮੂੰਹ, ਉਹ ਬੈਠ ਕੇ ਬੰਦਗੀ ਕਰ ਸਕਦਾ, ਸਿਮਰਨ ਕਰ ਸਕਦਾ, ਮੈਡੀਟੇਸ਼ਨ ਕਰ ਸਕਦਾ ਤੇ ਪਰਮਾਤਮਾ ਨੂੰ ਮਿਲ ਸਕਦਾ, ਜਾਨਵਰ ਨਹੀਂ ਮਿਲ ਸਕਦੇ। ਇਸੇ ਵਾਸਤੇ 84 ਲੱਖ ਜੂਨ ਤੋਂ ਬਾਅਦ ਮਨੁੱਖਾਂ ਦੀ ਹੀ ਮਿਲੀ ਹੈ, ਪਰ ਮਨੁੱਖ ਨੂੰ ਲੱਗਦਾ ਨਹੀਂ ਮੈਂ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਹੋ ਜਾਵਾਂ ਤੇ ਸ਼ਾਇਦ ਮੈਂ ਸੁਖੀ ਹੋ ਜਾਵਾਂਗਾ, ਪਰ ਨਹੀਂ ਹੁੰਦਾ। ਮੇਰੇ ਕੋਲ ਸਾਰੇ ਸਾਮਾਨ ਆ ਜਾਣ, ਮੇਰੇ ਕੋਲ ਬਹੁਤ ਸਾਰੀਆਂ ਕਾਰਾਂ ਹੋਣ ਜਾਂ ਵੱਡਾ ਬਿਜ਼ਨਸ ਹੋਵੇ, ਬੜੇ ਇੰਪਲਾਈ ਹੋਣ, ਪਰ ਸੁਖੀ ਇਨਸਾਨ ਫਿਰ ਵੀ ਨਹੀਂ ਹੋ ਸਕਦਾ। ਸੁਖੀ ਹੋਣ ਦਾ ਇੱਕੋ ਇੱਕ ਤਰੀਕਾ ਹੈ, ਮੈਡੀਟੇਸ਼ਨ, ਸਿਮਰਨ, ਭਗਤੀ, ਬੈਠ ਕੇ ਜੋ ਭਗਤਾਂ ਨੇ ਕੀਤਾ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ ਤੇ ਗੁਰੂ ਸਾਹਿਬ ਬਾਣੀ ਅੰਦਰ ਲਿਖ ਰਹੇ ਹਨ, ਸ਼ਬਦ ਹੈ ਜਿਵੇਂ ਭਗਤ ਕਬੀਰ ਜੀ ਨੇ ਕਿਹਾ ਤੇਰੇ ਕੋਲ ਟਾਈਮ ਨਹੀਂ ਹੈ, ਤੂੰ ਕੇਵਲ 12 ਮਿੰਟ ਕੱਢ ਲੈ, ਇੱਕ ਘੜੀ 25 ਮਿੰਟ ਨਹੀਂ ਕੱਢ ਸਕਦਾ, 12.5 ਮਿੰਟ ਕੱਢ ਲੈ, 12 ਮਿੰਟ ਵੀ ਨਹੀਂ, ਉਸ ਤੋਂ ਹੋਰ ਅੱਧੇ ਕਰ ਲੈ, 5-6 ਮਿੰਟ ਭਗਤੀ ਕਰ, ਸਿਮਰਨ ਕਰ। ਜੇ ਅਸੀਂ ਅੱਜ ਵੀ ਸਟਾਰਟ ਕਰੀ ਨੇ, ਜਿਹੜੇ ਲੋਕ ਨਹੀਂ ਸਿਮਰਨ ਕਰਦੇ, ਸਤਸੰਗ ਨਹੀਂ ਕਰਦੇ, ਉਹ ਕੇਵਲ 5 ਮਿੰਟ ਰੋਜ਼ ਦਾ ਸਤਸੰਗ ਕਰਨ ਲੱਗ ਪੈਣ, ਘਰ ਬੈਠ ਕੇ ਸਿਮਰਨ ਬੰਦਗੀ ਕਰਨ, ਉਹਨਾਂ ਦਾ ਮਨ ਵਿੱਚ ਸ਼ਾਂਤੀ ਆਏਗੀ ਤੇ ਹੌਲੀ ਹੌਲੀ ਸਿਮਰਨ ਦਾ ਟਾਈਮ ਵਧੇਗਾ। ਜਿਉਂ ਜਿਉਂ ਟਾਈਮ ਵਧੇਗਾ, ਲਾਈਫ ਵਿੱਚ, ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਹੋਣਗੇ। ਪਦਾਰਥ ਉਹੀ ਰਹਿਣਗੇ, ਸਾਡੇ ਕੋਲ ਪਦਾਰਥ ਹੈ ਨਹੀਂ ਜਾਂ ਨਹੀਂ, ਡਸ ਨਾਟ ਮੈਟਰ। ਅਸੀਂ ਸਿਰਫ ਸੋਚਦੇ ਹੀ ਹਾਂ ਮੇਰੇ ਕੋਲ ਪਦਾਰਥ ਜ਼ਿਆਦਾ ਆ ਜਾਣਗੇ, ਮੈਂ ਸੁਖੀ ਹੋ ਜਾਊਂਗਾ, ਪਰ ਮਨੁੱਖ ਸੁਖੀ ਫਿਰ ਵੀ ਨਹੀਂ ਹੁੰਦਾ। ਆਓ, ਗੁਰੂ ਸਾਹਿਬ ਕਹਿੰਦੇ ਹਨ, ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰੇ। ਚਿਤਾਰੇ ਤੋਂ ਭਾਵੇਂ ਪ੍ਰਭੂ ਨੂੰ ਯਾਦ ਕਰਨਾ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ, ਦੇਖੋ ਮੈਂ ਹੁਣ ਕਹਿ ਰਿਹਾ ਸੀ ਨਾ 5 ਮਿੰਟ ਬੈਠ ਕੇ ਸਿਮਰਨ ਬੰਦਗੀ ਕਰੋ, ਪਰ 5 ਮਿੰਟ ਤੁਸੀਂ ਆਪਣੀ ਬੈਟਰੀ ਚਾਰਜ ਕਰ ਲਈ। ਪੁਰਾਣੇ ਟਾਈਮ 'ਤੇ ਨਾ ਟਾਈਮ ਪੀਸ ਹੁੰਦੇ ਸੀ, ਕਲੋਕ ਜਿਹੜੀਆਂ ਹੁੰਦੀਆਂ ਸਨ, ਇਲੈਕਟ੍ਰਿਕ ਨਹੀਂ ਸੀ ਹੁੰਦੀਆਂ, ਉਹ ਚਾਬੀ ਭਰਨੀ ਹੁੰਦੀ ਸੀ, ਚਾਬੀ ਕੇਵਲ 2 ਜਾਂ 3 ਮਿੰਟ ਚਾਬੀ ਭਰ ਦੋ, ਫਿਰ 24 ਆਵਰ ਤੱਕ ਘੜੀ ਚੱਲਦੀ ਸੀ 24 ਘੰਟੇ। ਸੋ ਗੁਰੂ ਸਾਹਿਬ ਵੀ ਕਹਿੰਦੇ ਤੂੰ ਸਿਮਰਨ ਕਰਨ ਲਈ ਬੈਠ ਜਾ, ਜਦੋਂ ਤੇਰਾ ਮਨ ਜੁੜ ਗਿਆ ਨਾ, ਫਿਰ ਤੂੰ ਭਾਵੇਂ ਆਪਣੀ ਜੌਬ ਕਰ, ਬਿਜ਼ਨਸ ਕਰ, ਮਾਂ ਬਾਪ ਦੀ ਸੇਵਾ ਕਰ, ਬੱਚਿਆਂ ਦੀ ਪਾਲਣਾ ਕਰ, ਸਾਰੇ ਕੰਮ ਕਰਦਿਆਂ ਤੇਰਾ ਮਨ ਜਿਹੜਾ ਪ੍ਰਭੂ ਨਾਲ ਜੁੜ ਜਾਏਗਾ। ਉਹ ਹੋ ਗਿਆ ਉਠਤ ਬੈਠਤ ਸੋਵਤ ਜਾਗਤ, ਹੇ ਪ੍ਰਭੂ ਮੇਰਾ ਮਨ ਤੈਨੂੰ ਹੀ ਯਾਦ ਕਰਦਾ ਹੈ। ਆਓ ਅਸੀਂ ਬੇਨਤੀ ਕਰਦੇ ਹਾਂ, ਗੁਰੂ ਸਾਹਿਬ ਕਿਵੇਂ ਕਮਾਲ ਦਾ ਸ਼ਬਦ ਉਚਾਰਨ ਕਰ ਰਹੇ ਨੇ, ਜਦੋਂ ਭਰੋਸਾ ਹੋ ਗਿਆ ਕਿ ਦੁੱਖ ਵਿੱਚ ਸੁੱਖ 'ਚ ਮੈਂ ਕੇਵਲ ਪ੍ਰਭੂ ਨੂੰ ਹੀ ਯਾਦ ਕਰਨਾ ਹੈ, ਪ੍ਰਭੂ ਹੀ ਮੇਰਾ ਮਾਂ ਬਾਪ ਭੈਣ ਭਰਾ ਹੈ, ਸਾਰੀ ਸਹਾਇਤਾ ਕਰਨ ਵਾਲਾ। ਆਓ ਸ਼ਬਦ ਪਾਠ ਤੇ ਸਮਾਪਤੀ ਹੋਵੇਗੀ, 8 ਮਿੰਟ ਬਾਕੀ ਨੇ ਸਾਡੇ ਕੋਲ, ਪੂਰੇ 8:30 ਤੇ 8:30 ਤੇ ਸਮਾਪਤੀ ਹੋ ਜਾਏਗੀ। ਇਹ ਰਲ ਕੇ ਸਾਰੇ ਪੋਪ ਬੋਲਦੇ ਹਾਂ ਸ਼ਬਦ ਸਾਹਿਬ।

ਜੁਗਾਦ ਜੁਗਾਦ ਭਗਤਨ ਕਾ ਰਾਖਾ ਉਸਤਤ ਕਰ ਕਰ ਜੀਵਾ। ਆਪ ਜੀ ਇਹ ਸ਼ਬਦ ਸਰਵਣ ਕਰ ਰਹੇ ਸੀ, ਭਾਵੇਂ ਸਮਾਂ ਹੋ ਚੁੱਕਾ ਹੈ ਪਰ ਪ੍ਰਬੰਧਕ ਵੀਰਾਂ ਵੱਲੋਂ ਹੁਕਮ ਹੋਇਆ ਸੀ ਕਿ ਥੋੜਾ ਜਿਹਾ ਹੋਰ ਉੱਪਰ ਲਾ ਲੈਣਾ ਸਮਾਂ। ਤੁਸੀਂ ਸੰਗਤ ਬਿਰਾਜਮਾਨ ਹੋਏਗੀ, ਬੈਠੀ ਹੋਏਗੀ, ਆਓ ਇੱਕ ਸ਼ਬਦ ਹੋਰ ਪੜ੍ਹ ਕੇ ਉਸ ਤੋਂ ਪ੍ਰਭ ਦੀ ਸਮਾਪਤੀ ਕਰਾਂਗੇ ਜੀ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀ ਕਿਰਪਾ ਹਰ ਨਾਮ ਦਿਓ। ਸਾਰੇ ਰਲ ਕੇ ਇਸ ਪਾਵਨ ਸ਼ਬਦ ਨੂੰ

ਕੋਟਾਨ ਕੋਟ ਧੰਨਵਾਦ ਸਤਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦੇ ਪਿਆਰ ਸਤਿਕਾਰ ਦਾ ਬਹੁਤ ਬਹੁਤ ਧੰਨਵਾਦ, ਇਸ ਮਹਾਨ ਗੁਰਸਥਾਨ ਦੇ ਸਾਰੇ ਸੇਵਾਦਾਰ ਵੀ, ਸਾਰੇ ਪ੍ਰਬੰਧਕ ਸਾਹਿਬਾਨ, ਜਿਨ੍ਹਾਂ ਸਾਰਿਆਂ ਦੇ ਵਿਸ਼ੇਸ਼ ਉਪਰਾਲੇ ਦੇ ਨਾਲ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਇਹ ਸੁਭਾਗ ਅਵਸਰ ਪ੍ਰਾਪਤ ਹੋਇਆ ਹੈ ਜੀ, ਆਪ ਸਾਰਿਆਂ ਦੇ ਪਿਆਰ ਸਤਿਕਾਰ ਦਾ ਬਹੁਤ ਬਹੁਤ ਧੰਨਵਾਦ ਜੀ। ਕੱਲ ਦੁਪਹਿਰ ਦੇ ਦੀਵਾਨ ਵਿਚ ਜਿਵੇਂ ਮੇਰੇ ਤੋਂ ਪਹਿਲਾਂ ਮੇਰੇ ਸਤਿਕਾਰਯੋਗ ਵੀਰ ਜੀ ਸੈਕਟਰੀ ਸਾਹਿਬ ਆਪ ਜੀ ਨੂੰ ਦੱਸ ਰਹੇ ਸਨ ਕਿ 1 ਤੋਂ 2 ਵਜੇ ਤੱਕ ਦੁਪਹਿਰ ਦਾ ਕੀਰਤਨ ਦਾ ਸਮਾਂ ਹੈ, ਕੱਲ ਫਿਰ 1 ਵਜੇ ਆਪ ਜੀ ਦੇ ਦਰਸ਼ਨ ਕਰਨ ਲਈ ਦਾਸ ਪਹੁੰਚਣਗੇ ਜੀ। ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਅਸੀਸ ਦੇ ਗੁਰੂ ਦੀ ਬਖਸ਼ਿਸ਼ ਗੁਰੂ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

तो देह सर्गुण पार्वन तो मैं

Thank you.

ਜਾਣਿਆ ਨੀਚਾ ਸਭ ਗਣ

Thank you.

Thank you.

ਕਰਤਾ ਹੋਈ ਜੋ ਕਰਤਾ ਹੈ।

Yeah, man.

Yeah.

Thank you.

Thank you.

Yeshua, O Kamai.

Minute.

ਸਤਿਗੁਰ ਸੇਖਾ ਉਪਰ ਸਵਾਰਾ ਨਾਨਕ ਸਤਿਗੁਰ ਸੇਖੋ ਜੀ ਨਾਲ ਸਵਾਰਾ ਆਪਸ ਕਿਉਂਕਿ ਕਛ ਨਾ ਜਨਾਵਾ ਹਰਾ ਨਾਮ ਵਿਜੈ ਸਤਿਆ ਸੇਵਾ ਕਰ ਤੂੰ ਹੈ ਮੈਂ ਕਾਮੀ ਤੇ ਤੂੰ ਹੋਰ ਪ੍ਰਾਪਤ ਸਵਾਮੀ ਪਿਛੇ ਗੁਰਕਾ ਮਨ ਮਾਨਾ ਸਭ ਸੇਵਕ ਪਰਮੇਸ਼ਰ ਕੀ ਕਰ ਜਾਣਾ ਨਾਨ ਜੀ ਕਾ ਦਾਤਾ ਅੱਠ ਪੈਰ ਪਰ ਬ੍ਰਹਮ ਲੰਘ ਦਾਤਾ ਚੰਦ ਲੈ ਨਾ ਜਾਈਏ ਨਾਨਕ ਕਹਿਤਾ ਗੁਰ ਪ੍ਰਭਾਗੀ ਪਾਈਏ ਕਿਸੇ ਸੰਗ ਰਾਮ ਗੁਰ ਰਵੇ ਪਾਦ ਲੰਕੀ ਦਰਗਾਹ ਗਵੇ ਪੂਰਾ ਗੁਰ ਅੱਗੇ ਜਾਤਾ ਮੰਤਰ ਆਉਂਦਾ ਦਿਸ ਭੇਖਿਆ ਹੋਏ ਸੰਤ ਆਪਣੇ ਨਾਨਕ ਜਿਸ ਪ੍ਰਸਾਦ ਆਦਾ ਪ੍ਰਭ ਜਪਣੇ ਉਸ ਪੁਰਸ਼ਾ ਨਹੀਂ ਕਦੇ ਬਿਲਾਲ ਜਾਤਾ ਮਨ ਪਟੇ ਗੁਰੂ ਸਾਹਿਬ ਆਪਣੇ ਜੀਵਨ ਦੇ ਆਪੇ ਪਾਏ

don't come.

Lord, to give your son.

ਬੜੀ ਜੇ ਭਾਵਾਂ ਤੇ ਆਪਣਾ ਨਾਲ